ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਵ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛੱਡ

ਕਰਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤਨਾਵਨ, ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਾਤ ਸਾਹੂ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾ।

ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ, ਦੇਦਾ ਰਹੇ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰਹਿ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾ।

ਸਾਸ ਰਹਾਉ ਹਰ ਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਚੌਥਾ ਕਾਹੇ ਰੇ ਮਨ ਚਿੱਤ ਵਹਿ ਉਦਰ

ਤੁਦੇ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ

ਬੁੱਤ ਭੁਜ ਖਾਨ ਬਾਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਸਿਮਟ ਭਇਓ ਸੰਕਰੀ ਕੈਠਾ। ਸਿਗਰੀ ਸ੍ਰਿਸ਼ਟ ਦਿਖਾਏ

ਹਾਰ ਅਸਿਕ ਸੰਗਹੂ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਹ ਹੈ ਤਾਕੇ ਕਾਲ ਨਿਕਟ ਨਹਿ ਐਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਿਹੂ ਤਾਕੇ ਤਾਪ ਤਨਕ ਮਹਿ ਹਰਿਹੂ ਰਿੱਧ ਸਿੱਧ ਘਰਮੂ ਸਭ ਹੋਈ ਦੁਸ਼ਟ ਛਾਹ ਛਵੈ ਸਕੈ ਨ ਕੋਈ ਏਕ ਬਾਰ ਜਿੰਤੁ ਮੈਂ ਸੰਭਾਰਾ ਕਾਲ ਪਾਸਤੇ ਤਾਹੇ ਉਬਾਰਾ।

ਨਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਬਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ।

ਪਿਓਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀ ਉਥੈ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹ ਪਾਉ ਜਲ

ਸਕਣ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ ਭਗਵਾਨ।

सत्संगी बोलो जी वाहेगुरु वाहेगुरु एक ओंकार श्री वाहेगुरु जी की फतेह श्री भगवती जी साहेब आशीर्वादी पाचे दसवीं प्रथम भगवती सिमर कहे गुरु नानक लेते आए प्रगट करते अमरदास रामदास सिंह अर्जुन हर गोबिंद सिमरो श्री हर राय श्री हर कृष्ण त्याग सब दुख जाए तेग बहादुर सिमरिया कानों ने जावता है सब थाई हुए सहाय दसवें पाचिया गुरु गोबिंद सिंह जी महाराज सब थाई हुए सहाय दसा पाचिया के पितरात्मक स्वरूप साहब श्री गुरु ग्रंथ साहब जी पाठ दरदा तैन तरके गल सत बोलो जी वाहेगुरु ਗਰੀਬ ਨਿਵਾਸ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜਪੀਆਂ ਤਪੀਆਂ ਜਿਹੜਾ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਵਾਹੀ ਦੇਖ ਜਿਹੜ ਕੀ ਤਦਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘੜੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਾਈਆਂ ਚਰਖੜੀਆਂ ਤੇ ਚੜੇ ਆਰੇ ਨਾ ਚੜਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇਖੇ ਸਾਸਾ ਸਿੰਘ ਨਿਭਾਇਆ ਤੇ ਨਾ ਜੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਵਾਹਿਗੁਰੂ ਪਹਿਲਾਂ ਦਸਤਾਂ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਵੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਨਸ਼ਿਆ ਰਿਆਇਤ ਦੇਹ ਦੇਹ ਕੀ ਫਤਿਹ ਬ੍ਰਿਧ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਟ ਕੇ ਰੱਖੇ ਆਪ ਵਾਹਿਗੁਰੂ ਗੁਰੂ ਕੀ ਮਿਹਰਬਾਨੀ ਪੰਥ ਸਰਦਾਰ ਸਾਹਿਬ ਦਿੱਤਾ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪਦੇ ਪੰਥ ਨੂੰ ਛੋੜਿਆ ਗਿਆ ਨਹੀਂ ਸਰਦਾਰ ਸੇਵਾ ਸਮਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਉਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਭਾਵੇ ਤਾਂ ਨਿਰਾਸ ਹੇ ਕੀ ਮਿਹਰਬਾਨੀ ਜੀ ਆਪ ਜੀ ਦੇ ਚੰਨ ਕਾਮਨਾ ਦਰਦਾਸ ਮੇਰੇ ਆਪ ਨੇ ਬਖਸ਼ਿਸ਼ ਕੀਤੀ ਹੈ ਆਪਦੇ ਚਰਨਾਂ ਪੁੱਤਰ ਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਦਿੱਤਾਰ ਅਪਰੰਤ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸੋਧਦਾਰ ਰਹਿ ਰਾਜ ਸਾਹਿਬ ਦੇ ਪਾਠ ਕਿਧਰ ਕਿਰਪਾ ਕਰੋ ਵਹੀਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਨੂੰ ਸਾਰੀ ਕਪਾਲ ਦਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਤਾਂ ਬਲ ਬੁੱਧੀ ਬਖਸ਼ਿਸ਼ ਕਰੋ ਕਿ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚੋਂ ਪਿੱਤਰ ਕੜਾਪ ਸਾਰੀ ਜਗ੍ਹਾ ਤਿਆਰ ਕਰਕੇ ਹੱਥ ਦਿੱਤਾਰ ਆਪ ਜੀ ਭੋਗ ਲਾਓ ਖੀਰ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ ਸੰਗਤਾਂ ਦੇ ਆਦਿ ਦੀ ਦਰ ਪ੍ਰਵਾਨ ਕਰੋ ਘੜੀਆਂ ਦੇ ਖਿਲਾਓ ਸੰਗਤਾਂ ਦਾ ਦਰ ਦੇ ਤਿੰਨ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਕੀ ਵਾਹ ਕਿਰਪਾ ਕਰੋ ਦਤਾਰ ਜੀ ਆਪਦੀ ਮੱਖੀਆਂ ਤਾਂ ਲੰਗਣਾ ਚੋਟ ਸਵਾਰੀਆਂ ਪ੍ਰਵਾਨ ਕਰਨੀ ਆਪਣੇ ਚਰਨਾਂ ਸੇਵਾ ਕਰ ਰਹੇ ਸਾਰੇ ਢਾਡੀ ਸਿੰਘਾਂ ਸਿੰਘਣੀਆਂ ਤੰਦਰੁਸਤੀ ਬਖਸ਼ੋ ਢਾਡੀ ਕਰ ਬਖਸ਼ੋ ਜੇ ਸਦਾ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਦਾਰ ਕਿਰਪਾ ਜੀ ਕਿਰਪਾ ਕਰਦਾਰ ਜੀਓ ਖਾਸ ਸੰਬੰਧ ਸੇ ਕੌਮ ਦਾ ਏਕ ਦਾ ਸਵਾਗਤ ਪਿਆਰ ਬਖਸ਼ਿਸ਼ ਕਰਕੇ ਸਤਿਗੁਰੂ ਦਾਲ ਬਖਸ਼ੋ ਚਰਨਾਂ ਨਾਲ ਜੁੜੋ ਗੁਰਮਣੀ ਦਾ ਪਿਆਰ ਬਖਸ਼ਿਸ਼ ਕਰਕੇ ਹਰ ਮੈਦਾਨ ਜਵਾਨ ਫਤਿਹ ਬਖਸ਼ਿਸ਼ ਪਾਦਾ ਕਰੋ ਜੀ ਗਰੀਬ ਨਿਵਾਜ ਦੂਰ ਦਰਾਜ ਕਰ ਬੈਠੀ ਲਾਈਵ ਕਰਦਾ ਕਿਸੇ ਨੂੰ ਸਰਵ ਕਰੀਆਂ ਸਾਰੀ ਸਰਵ ਹਾਲ ਜੀ ਪ੍ਰਵਾਨ ਕਰੋ ਘੜੀਆਂ ਦੇਖੇ ਲਓ ਆਪਣੇ ਬਖਸ਼ਿਸ਼ ਕੀਤੀ ਸੀ ਤੁਹਾਨੂੰ ਤਾਂ ਬਖਸ਼ਿਸ਼ ਸੰਗਤ ਆਪ ਜੀ ਜਾਣਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਮੇਰੇ ਤੋਂ ਆਨ ਲੈ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਾ ਸੰਗਤਾਂ ਮਾਇਆ ਪੇਟਾ ਚਰਨਾ ਪ੍ਰਵਾਨ ਕਰੋ ਬਖਸ਼ਰ ਸਾਹਿਬ ਦੀ ਕਮਾਈਆਂ ਸਬਰ ਕਰੋ ਘੱਟ ਵੱਧ ਮਦਦਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਮਾਧ ਪੂਰੀਆਂ ਕਰੋ ਜੀ ਧਰ ਮੇਰਾ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਣ ਕਰ ਵਾਹੇ ਬਖਸ਼ੋ ਪੇਤਰ ਨਾਮੇ ਬਖਸ਼ਕਾਰੀ ਬਰੰਤ ਅੱਜ ਦੇ ਸ਼ਾਮ ਦੇ ਕਥਾ ਆਦਿ ਦਿਵਾਜ ਹਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੱਲੋ ਦਿਨ ਆਦਿ ਬਣਾਓ ਸ਼ੁੱਧ ਤੇ ਬਿੰਦੂ ਸਾਰਿਆਂ ਦੀ ਕਵਾਤ ਦਿੱਤਾਰ ਸਹੀ ਪਿਆਰੇ ਮੇਰੇ ਜਿਹੜੇ ਅਮਨਾਵ ਦਾ ਨਾਮ ਜਿੱਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਪ੍ਰਗਟ ਗੁਰਾਂ ਕੀ ਤੇ ਜੋ ਪ੍ਰਭ ਕੋ ਮਿਲ ਪੋਚਿਆ ਗੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਕੀ ਰਹਿ ਨ ਕੋਈ ਖਾਰ ਹੋਏ ਤਾਂ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਬਾ ਜੋ ਸ਼ਰਦਾ ਕਰ ਸੇਵਦੇ ਗੁਰੂ ਪਾਰ ਉਤਾਰ ਰਿਹਾ ਖੰਡਾ ਜਾ ਕੇ ਹੱਥ ਮੈਂ ਕਲ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿਲੰਗ ਮਹੱਲਾ ਪਹਿਲਾ, ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰ ਭਾਵ ਹੋ, ਡੁੱਬਦੇ ਪੱਥਰ ਤਾਰੇ। ਧੰਨ ਧੰਨ ਸਾਹਿਬ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਇਲਾਹੀ ਬਾਣੀ ਦੇ ਪਾਠ ਕਥਾ ਕੀਰਤਨ ਸਰਵਨ ਕਰਕੇ, ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਉਪਾਗੋ ਜੋ ਅਰਦਾਸ ਉਪਰੰਤ ਆਪ ਜੀ ਨੇ ਮਹਾਰਾਜ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ, ਗੁਰੂ ਕਿਰਪਾ ਕਰੇ ਉਸ ਦੇ ਉਪਦੇਸ਼ 'ਤੇ ਚੱਲਣ ਦੀ ਸਾਨੂੰ ਸਮਰੱਥ ਬਖਸ਼ੇ ਸਭ ਨੂੰ। ਹੁਣ ਸੂਚਨਾਵਾਂ ਜੀ। ਪਹਿਲੀ ਸੂਚਨਾ ਤਾਂ ਹਰ ਰੋਜ਼ ਇਸ ਤਰ੍ਹਾਂ ਹੈ ਕਿ ਆਪਾਂ ਜੋ ਨੌਰਥ ਅਤੇ ਸਾਊਥ ਆਦਿ ਦੀਆਂ ਦੋ ਸਟੋਰੀਆਂ ਬਣਾ ਰਹੇ ਹਾਂ, ਉਸ ਲਈ ਸਭ ਨੂੰ ਸੰਬੰਧ ਕੱਢਣ ਵਾਸਤੇ ਬੇਨਤੀ ਕੀਤੀ ਜਾਂਦੀ ਹੈ ਜੀ, ਵੱਧ ਤੋਂ ਵੱਧ। ਦੂਜੀ ਬੇਨਤੀ ਹੈ ਜੀ, ਜੋ ਸਹਿਜ ਪਾਠ ਸਵਰ ਦੇ ਘਰ ਦੇ ਘਰਾਂ 'ਚ ਰੱਖੇ ਗਏ ਸਨ ਅਤੇ ਬਹੁਤਿਆਂ ਨੇ ਉਹਨਾਂ ਦੇ ਉਹ ਪੂਰੇ ਕਰ ਲਏ ਨੇ, ਅਤੇ ਕੱਲ੍ਹ ਨੂੰ ਉਹਨਾਂ ਦੀ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਉਹਨਾਂ ਨੂੰ ਕੀਤਾ ਜਾਂਦਾ। ਸਵੇਰੇ 10 ਵਜੇ ਮਲੇ ਨਵੇਂ ਸਲੋਕ ਪੜ੍ਹੇ ਜਾਣਗੇ ਅਤੇ ਭੋਗ ਪਾਇਆ ਜਾਵੇਗਾ, ਅਰਦਾਸ ਹੋਵੇਗੀ ਸਭ ਦੇ ਵੱਲੋਂ ਗੁਰੂ ਸਾਹਿਬ ਦੇ ਪਾਸ ਸਰਬੱਤ ਦੇ ਭਲੇ ਲਈ। ਸੋ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਜੇ ਅੱਗੇ ਨਹੀਂ ਵੀ ਨਾ ਦਿੱਤਾ ਪਰ ਪੂਰਾ ਕਰ ਲਿਆ ਪਾਠ, ਅਤੇ ਕੱਲ੍ਹ ਆ ਜਾਣ ਦੀ ਕਿਰਪਾ ਕਰਨੀ, 10 ਤੋਂ ਪਹਿਲਾਂ ਆ ਕੇ ਬਿਰਾਜਮਾਨ ਹੋ ਜਾਣਾ ਮੇਨ ਹਾਲ ਦੇ ਵਿੱਚ, ਤਾਂ ਕਿ ਆਪ ਜੀ ਵੀ ਸ਼ੋਕ ਮਹਿਲਾ ਨਾਮ ਦੇ ਪਾਠ ਜੋ ਹਨ ਉਹ ਨਾਲ ਕਰ ਸਕੋ। ਅਗਲੀ ਬੇਨਤੀ ਜੀ, ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾ ਰਹੇ ਨੇ ਅਤੇ ਉਹ ਅੱਜ ਉਸ ਦਾ ਆਖਰੀ ਦਿਨ ਹੈ, ਜੋ 5 ਦਿਨ ਦਾ ਪ੍ਰੋਗਰਾਮ ਸੀ। ਸ੍ਰੀ ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪ ਉਚਾਰੀ ਸੀ ਉਹ, ਅਤੇ ਉਹ ਉਹਨਾਂ ਦੀ ਬਾਣੀ ਦਾ ਹੀ ਪਾਠ ਰੋਜ਼ ਸ਼ਾਮ ਨੂੰ 7:30 ਤੋਂ 9:45 ਸ਼ਾਮ ਦੇ ਵੇਲੇ ਕੀਤਾ ਜਾਂਦਾ ਸੀ ਰੋਜ਼। ਅੱਜ ਆਖਰੀ ਦਿਨ ਹੈਗਾ, ਸੰਗਤਾਂ ਨੂੰ ਬੇਨਤੀ ਹੈ ਆ ਕੇ ਹਾਜ਼ਰੀ ਭਰ ਕੇ ਪਾਠ ਕਰਕੇ ਗੁਰੂ ਦੀ ਬਖਸ਼ਾਂ ਲਾਓ ਜੀ। ਅਤੇ ਕੱਲ੍ਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹੀਦੀ ਨੂੰ ਹੀ ਸਮਰਪਿਤ ਹੈ ਸਾਰਾ ਦਿਨ ਦਾ ਪ੍ਰੋਗਰਾਮ। ਨਿਸ਼ਾਨ ਸਾਹਿਬ ਦਾ ਚੋਲਾ ਵੀ ਕੱਲ੍ਹ ਨੂੰ ਬਦਲਿਆ ਜਾਣਾ ਜੀ, ਉਹਦੇ ਨਾਲ ਨਾਲ ਇਹ ਵੀ ਜਿਹਨਾਂ ਜਿਹਨਾਂ ਨੇ ਉਸ ਹਾਜ਼ਰੀ ਭਰਨੀ ਉਹ ਵੀ ਤਕਰੀਬਨ 10:30 11:15 ਵਜੇ ਉਹ ਸ਼ੁਰੂ ਹੋ ਜਾਣਾ, ਨਿਸ਼ਾਨ ਸਾਹਿਬ ਦੇ ਚੋਲਾ ਬਦਲਣ ਦੀ ਰਸਮ ਦਾ ਪ੍ਰੋਗਰਾਮ। ਕੱਲ੍ਹ ਥੋੜ੍ਹਾ ਪਿੱਛੇ ਆਵਾਂ, ਕੱਲ੍ਹ ਮੇਨ ਹਾਲ ਦੇ ਵਿੱਚ ਸਾਰਾ ਪ੍ਰੋਗਰਾਮ ਜੋ ਹੈ ਉਹ ਸ਼ਹੀਦੀ ਦੇ ਸੰਬੰਧ ਵਿੱਚ ਹੀ ਹੈ, ਅਤੇ ਨਾਲ ਇੱਕ ਮਿੰਨੀ ਕਾਨਫਰੰਸ ਹੈ ਜਿਸ ਦੇ ਵਿੱਚ ਸਾਹਿਬਾਂ ਦੀ ਗੁਰੂ ਸਾਹਿਬ ਜੀ ਦੀ ਜੋ ਹੈ ਜੀਵਨੀ ਅਤੇ ਹੋਰਾਂ ਦੀ ਗੁਰਬਾਣੀ ਅਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਬਾਰੇ ਬਹੁਤਾ ਵਿਚਾਰ ਵਟਾਂਦਰਾ ਹੋਵੇਗਾ, ਨਾਲ ਕੀਰਤਨ ਵੀ ਹੋਣਗੇ ਲਾਹੀ ਬਾਣੀ ਦੇ, ਅਤੇ ਅਰਦਾਸ ਸ਼ਾਇਦ ਕੁਝ ਮਿੰਟ ਲੇਟ ਹੋ ਜਾਵੇ, 5-7 ਮਿੰਟ ਮੈਂ ਪਹਿਲਾਂ ਹੀ ਕਹਿ ਦਿਆਂ, ਅਤੇ ਉਸ ਤੋਂ ਅੱਗੇ ਚੱਲੀਏ। 28 ਜੂਨ ਨੂੰ ਹੈ, ਸਾਡੇ ਪਾਸ ਆ ਰਹੇ ਡਾਕਟਰ ਅਲੰਕਾਰ ਸਿੰਘ ਪਟਿਆਲਾ ਯੂਨੀਵਰਸਿਟੀ ਵਾਲੇ, ਉਹਨਾਂ ਨੇ ਦੁਪਹਿਰ ਦੇ ਸਮੇਂ 11:20 ਤੋਂ 12:30 ਕੀਰਤਨ ਕਰਨਾ ਹੈਗਾ, ਆ ਕੇ ਸੰਗਤਾਂ ਨੂੰ ਨੋਟ ਕਰ ਲਓ। ਜੂਨ 26-28 ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਦਾ ਹੀ ਵਿਆਹ ਪੁਰਬ ਮਨਾਇਆ ਜਾ ਰਿਹਾ, ਸ੍ਰੀ ਸ਼ੰਕਰ ਦੇ ਇਲਾਕਾ ਨਿਵਾਸੀ ਵੱਲੋਂ 3 ਦਿਨ ਲਾਈ ਬਣ ਦੇ ਖੰਡ ਪਾਠ ਅਤੇ ਗੁਰੂ ਕੇ ਲੰਗਰ ਦੀ ਸੇਵਾ। ਅੱਗੇ ਜੂਨ 30 ਨੂੰ ਪ੍ਰਕਾਸ਼ ਦਿਹਾੜਾ ਆ ਰਿਹਾ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਵੇਰੇ ਸ਼ਾਮ ਦੇ ਰਿਸਮ ਵਾਲੇ ਕੀਰਤਨ ਦਰਬਾਰ ਹੋਣਗੇ। 4 ਜੁਲਾਈ ਨੂੰ ਇੰਡੀਪੈਂਡੈਂਸ ਆਫ ਅਮੈਰੀਕਾ ਹੈਗੀ ਆ ਜੀ, ਅਤੇ ਜੁਲਾਈ 13 ਤੋਂ ਲੈ ਕੇ 17 ਤੱਕ ਫਰੀ ਗੁਰਮਤ ਕੈਂਪ ਬੱਚਿਆਂ ਦਾ ਅਤੇ ਬੱਚਿਆਂ ਦਾ ਲਾਇਆ ਜਾ ਰਿਹਾ, ਜੋ 6 ਤੋਂ 15 ਸਾਲ ਦੀ ਉਮਰ ਦੇ ਨੇ। ਇੱਕ ਹੋਰ ਪ੍ਰੋਗਰਾਮ ਵੀ ਹੋ ਰਿਹਾ ਜੁਲਾਈ 3-4-5 ਨੂੰ, ਵੱਡਿਆਂ ਦਾ ਗੁਰਮਤ ਕੈਂਪ ਲੱਗ ਰਿਹਾ ਨਾਮ ਸਿਮਰਨ ਦਾ, ਉਹ ਵੀ ਨੋਟ ਕਰ ਲਓ ਜੀ। ਆਓ ਹੁਣ ਆਪਾਂ ਲਾਹੀ ਬਾਣੀ ਦੇ ਕੀਰਤਨ ਸਰਵਣ ਕਰੀਏ, 7 ਵਜੇ ਤੱਕ, ਨਹੀਂ ਸੋਰੀ 6:50 ਤੱਕ छे पंजा तो साढ़े सात तक कथा करे भाई साहब सिकंदर सिंह जी, कीर्तन कर रहे हैं भाई साहब हरभजन सिंह लहरी, तो दूसरा कीर्तन जो है उस वेले श्री सुखमनी साहब के पाठ हो गए साढ़े सात तो ला के पौने नौ बजे तक जी। वाहेगुरू जी का खालसा, वाहेगुरू जी की फतेह।

0: ਆਪਣੀ ਸੇਵਾ ਪ੍ਰਵਾਨ ਕਰਨੀ ਜੀ ਫੁੱਲਾਂ ਚੁੱਕਾਂ ਦੀ ਖਿਮਾ ਆਉਣ ਸਤਿਕਾਰਯੋਗ ਭਾਈ ਸਾਹਿਬ ਭਾਈ ਸਕੱਤਰ ਸਿੰਘ ਜੀ ਪਾਸੋਂ ਪਾਵਨ ਪਵਿੱਤਰ ਚਰਨ ਲੜੀਵਾਰ ਕਥਾ ਤੇ ਇਤਿਹਾਸਕ ਵਿਚਾਰਾਂ ਸਰਵਣ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ।
1: ਤੂੰ ਪ੍ਰਭਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮਾਂਗੋ ਕਿਸੇ ਨਾ ਰਹਾਈ, ਹਰ ਦੀ ਜੈ ਨਾਮ ਪਿਆਰੀ ਜੀਓ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਲਾਹੀਬੰਦ ਦੇ ਕੀਰਤਨ ਤੇ ਕਥਾ ਸਰਵਣ ਕਰਕੇ, ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਜਬਾਣੀ ਦੇ ਕੀਰਤਨ ਸਰਵਣ ਕਰਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਇਲਾਹੀ ਬਾਣੀ ਦੀ ਲੜੀਵਾਰ ਕਥਾ ਸਰਵਣ ਕਰਾਉਣਗੇ ਪੰਦੇ ਮਹਾਨ ਵਿਦਵਾਨ ਅਤੇ ਕਥਾਕਾਰ ਸਰਕਾਰਯੋਗ ਗਿਆਨੀ ਸਕੱਤਰ ਸਿੰਘ ਜੀ। ਠੀਕ 7:30 ਤੱਕ, 7:30 ਵਜੇ ਆਪਾਂ ਤੰਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹਰ ਰੋਜ਼ ਜਿਸ ਤਰ੍ਹਾਂ ਅੱਜ ਵੀ ਆਰੰਭ ਕਰ ਰਹੇ ਹਾਂ 7:30 ਵਜੇ ਤੋਂ ਲੈ ਕੇ 9:45 ਵਜੇ ਤੱਕ। ਅੱਜ ਉਸ ਪ੍ਰੋਗਰਾਮ ਦਾ ਆਖਰੀ ਦਿਨ ਹੈਗਾ ਸੁਖਮਨੀ ਸਾਹਿਬ ਦੇ ਪਾਠ ਦਾ, ਸੋ ਸੰਗਤਾਂ ਨੋਟ ਹੈ, ਨੋਟ ਕਰਨਾ ਅਤੇ ਆ ਕੇ ਹਾਜ਼ਰੀ ਭਰ ਕੇ ਪਾਠ ਕਰਕੇ ਨਾਲ ਸ਼ਾਮਿਲ ਹੋ ਕੇ ਬਖਸ਼ਾਂ ਲੈਣਗੇ। ਕੱਲ੍ਹ ਦਾ ਪ੍ਰੋਗਰਾਮ ਸਾਰਾ ਹੀ ਸਮਰਪਿਤ ਹੈ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ। ਉਸ ਦੇ ਵਿੱਚ ਜਿਨ੍ਹਾਂ ਨੇ ਘਰੀ ਸਹਿਜ ਪਾਠ ਰੱਖੇ ਆ ਸਰਬੱਤ ਦੇ ਭਲੇ ਲਈ, ਉਹਨਾਂ ਦੇ ਭੋਗ ਵੀ ਪੈਣੇ ਨੇ ਕੱਲ੍ਹ 10 ਵਜੇ ਸਵੇਰੇ। ਹੁਣੇ ਵੀ ਮੈਨੂੰ ਇੱਕ ਟੈਕਸਟ ਆਇਆ ਸੀ ਥੋੜ੍ਹੇ ਚਿਰ ਪਹਿਲਾਂ, ਅਤੇ ਮੈਨੂੰ ਟਾਈਮ ਨਹੀਂ ਲੱਗਾ, ਨੋਟ ਕਰ ਲੈਣਾ ਮੈਂ। ਹੋਰ ਵੀ ਜਿਨ੍ਹਾਂ ਨੇ ਕਰ ਲਿਆ ਪੂਰੇ ਅਤੇ ਉਹ ਟੈਕਸਟ ਕਰ ਦਿਓ 408-712-41-45 ਦੇ, ਤਾਂ ਕਿ ਆਪ ਜੀ ਦਾ ਨਾਂ ਅਰਦਾਸ ਵਿੱਚ ਸ਼ਾਮਿਲ ਕੀਤਾ ਜਾ ਸਕੇ ਕੱਲ੍ਹ। ਅਤੇ ਆਪ ਜੀ ਨੂੰ ਬੇਨਤੀ ਹੈ, ਆਪ 10 ਤੋਂ ਪਹਿਲਾਂ ਆ ਕੇ ਮੇਨ ਹਾਲ ਵਿੱਚ ਬਿਰਾਜਮਾਨ ਹੋ ਜਾਣਾ, ਅਤੇ ਮਹੱਲੇਨਾਮੇ ਦੇ ਸਲੋਕ ਪੜ੍ਹੇ ਜਾਣੇ ਹੁਣੇ ਉਸ ਵੇਲੇ ਸ਼ੁਰੂ ਹੋਣੇ ਨੇ, ਆ ਕੇ ਉਹਨਾਂ ਵਿੱਚ ਹੀ ਅਤੇ ਨਾਲ ਅਰਦਾਸ ਵਿੱਚ ਵੀ ਹਾਜ਼ਰੀਆਂ ਭਰੋ ਜੀ। ਉਸ ਤੋਂ ਅਗਲਾ ਕੱਲ੍ਹ ਨੂੰ ਨਿਸ਼ਾਨ ਸਾਹਿਬ ਦਾ ਚੋਲਾ ਵੀ ਬਦਲਿਆ ਜਾਣਾ 10:30-11 ਵਜੇ, ਉਹ ਵੀ ਸੇਵਾ ਕੱਲ੍ਹ ਹੋ ਰਹੀ ਹੈ, ਅਤੇ ਢਾਡੀ ਬਾਰਾਂ ਵੀ ਹੈਗੀਆਂ, ਕਥਾ ਵੀ ਹੈਗੀ ਹੈ, ਮਿੰਨੀ ਕਾਨਫਰੰਸ ਵੀ ਕੱਲ੍ਹ ਹੋ ਰਹੀ ਹੈ, 11:30 ਸ਼ੁਰੂ ਹੋ ਜਾਣੀ ਉਹ, ਜਿਸ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਜੀਵਨੀ, ਸ੍ਰੀ ਸੁਖਮਨੀ ਸਾਹਿਬ ਅਤੇ ਉਹਨਾਂ ਦੀ ਪਵਿੱਤਰ ਬਾਣੀ ਦੇ ਬਾਰੇ ਵਿਚਾਰਾਂ ਸਾਂਝੀਆਂ ਹੋਣਗੀਆਂ ਸੰਗਤਾਂ ਨਾਲ। ਅਤੇ ਬਾਕੀ ਸੂਚਨਾਵਾਂ ਦੇ ਨਾਲ ਨਾਲ 30 ਨੂੰ ਹੈ ਜੀ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, 6ਵੇਂ ਪਾਤਸ਼ਾਹ ਜੀ ਦਾ ਮੀਰੀ ਪੀਰੀ ਦੇ ਆਪਾਂ ਸਵੇਰੇ ਸ਼ਾਮ ਵਧੇਰੇ ਸਮੇਂ ਲਈ ਕੀਰਤਨ ਦਰਬਾਰ ਰੱਖਾਂਗੇ। ਉਸ ਦੇ ਨਾਲ ਨਾਲ ਹੀ ਹੈ ਜੀ 26-28 ਨੂੰ ਸ਼੍ਰੀ ਸ਼ੰਕਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਵਿਆਹ ਦਾ ਪੁਰਬ ਵੀ ਮਨਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ। 3 ਦਿਨ ਇਲਾਹੀ ਬਣ ਦੇ ਅਖੰਡ ਪਾਠ ਅਤੇ ਗੁਰੂ ਕੇ ਲੰਗਰ ਦੀ ਸੇਵਾ ਹੋ ਰਹੀ ਜੀ। ਆਹ ਹੁਣ ਆਪਾਂ ਕਥਾ ਸਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ

ਪ੍ਰਭੂ ਨਾਨਕ ਦੇ ਕਰ ਹੱਥ ਧਰਨ ਗਗਨ ਨਵ ਖੰਡ ਮੈਂ ਜੋ ਸਵਰੂਪੀ ਰਹੋ ਭਰ ਭਨ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪਰਤਖ ਹਰ

ਦੁੱਖ ਵਿੱਚ ਜੰਮਣ, ਦੁੱਖ ਮਰਨ, ਦੁੱਖ ਵਰਤਣ ਸੰਸਾਰ, ਦੁੱਖ ਦੁੱਖ ਅੱਗੇ ਆਖੀਏ, ਪੜ ਪੜ ਕਰੇ ਪੁਕਾਰ। ਦੁੱਖ ਵਿੱਚ ਜੰਮਣ, ਦੁੱਖ ਮਰਨ, ਦੁੱਖ ਵਰਤਣ ਸੰਸਾਰ, ਦੁੱਖ ਦੁੱਖ ਅੱਗੇ ਆਖੀਏ, ਪੜ ਪੜ ਕਰੇ ਵੀ ਪੁਕਾਰ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜੀਓ ਜਲਾਇਆ, ਦੁਖੀਆ ਚੱਲਿਆ ਰੋਏ। ਨਾਨਕ ਸਿਵਤੀ ਰਤਿਆ, ਮਨ ਤਨ ਹਰਿਆ ਹੋਏ। ਦੁੱਖ ਕੀਆਂ ਅੱਗੀ ਮਾਰੀਏ, ਪੀ ਦੁੱਖ ਦਾਰੂ ਹੋਏ। ਮਹੱਲਾ ਪਹਿਲਾ, ਨਾਨਕ ਦੁਨੀਆਂ ਭਸ ਰੰਗ, ਪਸੂ ਹੂੰ ਭਸ ਖੇ, ਪਸੋ ਭਸ ਕਮਾਵਣੀ, ਪੀ ਭਸ ਭਰੀਐ ਦੇ। ਜਾ ਜੀਓ ਵਿੱਚੋਂ ਕੱਢੀਐ, ਪਸੂ ਭਰਿਆ ਜਾਏ।

मुख उज्जले नौ गुरमुख त्यावै। परम सन्मान योग धन धन सतगुरु गरीब नवाज गुरु ग्रंथ साहिब महाराज जी दे पावन गोदी च हाजरी भर रही सवाए मान गुरु सवारी गुरु रूप साध संगत जीओ करो रसना पवित्र सारे आखो वाहे गुरु जी का खालसा वाहे गुरु जी की फतेह। गुरु पातशाह दी रहमत होई है बख्शिश होई है साढ़े सब उपर कि सानू गुरु गोदी अंदर सभाए मान होन दा सुभाग मालक जी ने बख्शिश किया है। बिन भागा सतसंग न लभै बिन संगत मैल भरीजे जीओ। बिना भागा तो सतसंग नसीब नहीं हुंदा चंगे भागा की निशानी है। गुरु पातशाह दी आप जी गुरबाणी कीर्तन सरवण कर रहे सौ सत्कार जो गुरु के कीते भाई साहब भाई हरभजन सिंह जी लहरी जी दे जथे पासों उपरंत रोजाना दी तरह सतगुरु सच्चे पातशाह महाराज जी दे पावन पवित्र महान खजाने विचों कुछ शब्द दी विचार आप जी ना कीती जानी है और रोजाना हुंदी है। आ हफ्ता उचेचे तौर ते सतगुरु सच्चे पातशाह गुरु अर्जन दे महाराज दी शहादत नूं समर्पित है जिन्हां ने रहमत वरताई संसार नूं सुख देण दे लई संसार नूं सदीवी ज्ञान देण दे लई महान ग्रंथ आदि गुरु ग्रंथ साहिब महाराज जी समुची मनुखता नूं एक थाल दे तौर ते परोस के दिता है। अजिहा थाल जिस दा पदार्थ कदी मुकदा नहीं। 36 प्रकार दा भोजन है जे को खांदा है जे को उस नूं पचा लैंदा है ते उहदा उधार हो जांदा है। सच्चे पातशाह बड़ी सादी जी बोली दे विच सानूं समझाउणा कि सुखमनी साहिब जी दे पाठ इन्नी सुखैन पंजाबी भाषा दे विच है कि हर व्यक्ति नूं समझ लगदी है। प्रबंधक जना ने उचेचे तौर ते इह समागम रचे ने कि उस महान शख्सियत नूं शरदा दे फुल किवें भेट कीते जा सकण। कथा तों बाद 7:30 बजे श्री सुखमनी साहिब दे पाठ समुची संगत ने रल मिल के करने ने उस महान शख्सियत नूं समर्पित हो करके जिन्हां ने बेहद तसीहे जरदियां होया साढ़े वास्ते नवीं पैड़ां पाईयां साढ़े रस्ते नूं सुखैन कीता है। दुख विच सुख किदां मनाया जा सकदा है इह सानूं समझाउणा कीता है। हुण 33 तवी नालों अज दे दिन होण गर्मी अत दी पंजाब च पैंदी है सारा संसार तपदा पिया है लू तत्ती वगदी पई है तत्ती हवा दे नाल नाल धुप तत्ती है देग दा उपल दा पानी तत्ता है लोह तत्ती है ए सारा जुल्म तशद्दद करन वाले तत्ते ने ते ऐसे तत्ते माहौल दे विच केवल ते केवल गुरु अर्जन देव महाराज जी ठंडे ने। साईं मियां मीर तड़फदा पिया है शहर दे लोग तड़फदे पए ने किन्ने दिनां तों इह तशद्दद हुंदे वेख रहे ने किसे घर विच रोटी नहीं पकदी पई अग नहीं बलदी पई
ਤਪਦੇ ਹੋਏ ਸਤਿਗੁਰ ਸੱਚੇ ਪਾਤਸ਼ਾਹ ਦੇ ਸਨ ਤਪਦੇ ਹੋਏ ਸਹਲ ਮਾਹੌਲ ਦੇ ਵਿੱਚ ਸਾਈ ਮੀਆਂ ਵੀ ਸਤਿਗੁਰ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦੇ ਨੇ ਬਾਦਸ਼ਾਹ ਸੱਚੇ ਪਾਤਸ਼ਾਹ ਹੁਕਮ ਕਰੋ ਤੇ ਦਿੱਲੀ ਤੇ ਲਾਹੌਰ ਟਕਰਾ ਦਿੱਤਾ ਜਾਏ। ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਨਹੀਂ, ਨਿਰੰਕਾਰ ਦੇ ਹੁਕਮ ਵਿੱਚ ਸ਼ਾਂਤਮਈ ਦਾ ਜਿਹੜਾ ਸਿਖਰ ਹੈ ਉਹਦੇ ਨਾਲ ਸਮੇਂ ਦੀ ਜ਼ਾਲਮ ਹਕੂਮਤ ਨੂੰ ਠਾਰਨ ਦਾ ਯਤਨ ਕਰ ਰਹੇ ਹਾਂ। ਜਿਹੜੀ ਤਪੀ ਪਈ ਹੈ, ਹੁਕਮ ਦੇਣ ਵਾਲਾ ਤਪੋ, ਅੱਗ ਬਾਲਣ ਵਾਲਾ ਤਪਿਆ ਹੋਇਆ, ਸੇਕ ਰੇਤ ਪਾਉਣ ਵਾਲਾ ਤਪਿਆ ਹੋਇਆ, ਹੁਕਮ ਕਰਨ ਵਾਲਾ ਤਪਿਆ ਹੋਇਆ, ਇੱਕੋ ਇੱਕ ਠੰਡਾ ਹੈ। ਜਿਹੜੇ ਸਾਨੂੰ ਹੀ ਸਮਝਾਉਣਾ ਕਰਦੇ ਨੇ ਭਾਈ ਸਿੱਖਾ ਸੰਸਾਰ ਕਿੰਨੇ ਦੁੱਖ ਦੇ ਦੇਵੇ, ਜੇ ਆਤਮਕ ਤੌਰ ਤੇ ਗੁਰੂ ਨਾਲ ਤੇਰੀ ਸਾਂਝ ਬਣ ਜਾਏ, ਮਨ ਕਰਕੇ ਗੁਰੂ ਕੇ ਬਚਨਾਂ ਨੂੰ ਤੂੰ ਮੰਨ ਲਵੇ ਤੇ ਸੰਸਾਰ ਦਾ ਕੋਈ ਦੁੱਖ ਸਰੀਰ ਨੂੰ ਭੋ ਨਹੀਂ ਸਕਦਾ। ਇਹ ਸਾਖਸ਼ਾਤ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ ਹੈ। ਇਹ ਅਵਸਥਾ ਬਣਦੀ ਕਿਵੇਂ ਹੈ? ਸਤਿਗੁਰ ਦਾ ਪਾਵਨ ਸ਼ਬਦ ਹੀ ਹੈ ਅੰਤਰ ਗੁਰ ਆਰਾਧਨਾ। ਆਪਣੇ ਮਨ ਅੰਤਰ ਗੁਰੂ ਨੂੰ ਆਰਾਧਨਾ ਹੈ। ਜਿਹਵਾ ਜਪ ਗੁਰ ਨਾਉ, ਜੀਵ ਨਾਲ ਗੁਰੂ ਦਾ ਨਾਮ ਜਪਿਆ ਜਾਣਾ ਹੈ। ਨੇਤਰੀ ਸਤਿਗੁਰ ਪੇਖਣ, ਅੱਖਾਂ ਨਾਲ ਗੁਰੂ ਕੇ ਦਰਸ਼ਨ ਦਾਰੇ ਕਰਨੇ ਨੇ। ਸਰਵਣੀ ਸੁਣਨਾ ਗੁਰ ਨਾਉ, ਕੰਨਾਂ ਨਾਲ ਗੁਰੂ ਕੇ ਪਾਵਨ ਸ਼ਬਦ ਨੂੰ ਸੁਣਨਾ ਹੈ, ਅੰਦਰ ਧਿਆਉਣਾ, ਅੰਦਰ ਲੈ ਕੇ ਜਾਣਾ ਹੈ। ਇਹ ਜੁਗਤੀ ਹੈ ਮੇਰੇ ਮਾਲਕ ਵੱਲੋਂ ਸੱਚੇ ਪਾਤਸ਼ਾਹ ਸਾਨੂੰ ਸਮਝਾਈ ਗਈ। ਰਹਿਣਾ ਸੰਸਾਰ ਵਿੱਚ ਹੈ, ਰਹਿਣਾ ਦੁੱਖਾਂ ਵਿੱਚ ਹੈ, ਦੁੱਖ ਵਿੱਚ ਸੂਖ ਮਨਾਈ ਦੀ ਅਵਸਥਾ ਜਿਹੜੀ ਹੈ ਉਸ ਨੂੰ ਗ੍ਰਹਿਣ ਕਰ ਲੈਣਾ, ਉਸ ਦੀ ਇੱਕ ਪਹੁੰਚ ਕਰ ਲੈਣੀ ਹੈ। ਪਹੁੰਚ ਤਾਂ ਹੁੰਦੀ ਹੈ ਜੇ ਅੰਤਰ ਗੁਰ ਆਰਾਧਨਾ ਕਰੀਏ ਕਿ ਗੁਰੂ ਕੇ ਪਾਵਨ ਬਚਨਾਂ ਨੂੰ ਸੱਤ ਸੱਤ ਕਰਕੇ ਮੰਨ ਲਈਏ। ਸ਼ਹਿਨਸ਼ਾਹ ਜੀ ਨੇ ਗਵਾਹੀ ਦਿੱਤੀ ਹੈ, ਸ਼ਹਾਦਤ ਦਿੱਤੀ ਹੈ ਇਸ ਸੱਚ ਦੀ ਖਾਤਰ। ਉਹਨਾਂ ਇੱਕ ਮਹਾਨ ਗ੍ਰੰਥ ਸਮੇਂ ਦੀ ਹਕੂਮਤ ਨੇ ਵੇਖਿਆ ਵੀ ਸ਼ਾਇਦ ਇਸ ਆਵਾਜ਼ ਨੂੰ ਅਸੀਂ ਦਬਾ ਦੇਵਾਂਗੇ, ਖਤਮ ਕਰ ਦੇਵਾਂਗੇ, ਇਸ ਸਰੀਰ ਨੂੰ ਖਤਮ ਕੀਤਿਆਂ ਖਬਰੇ ਸ਼ਬਦ ਦੀ ਪਾਵਰ, ਸ਼ਬਦ ਗੁਰੂ ਦਾ ਸਿਧਾਂਤ ਖਤਮ ਹੋ ਜਾਏਗਾ। ਨਹੀਂ ਭਾਈ, ਸਰੀਰ ਖਤਮ ਹੋ ਸਕਦਾ, ਉਹ ਹੋਣਾ ਹੀ ਹੋਣਾ। ਪੰਚਮ ਪਿਤਾ ਨੂੰ ਇਹ ਆਫਰ ਆਈ ਸੀ, ਜੇ ਤਨ ਨੂੰ ਬਚਾਉਣਾ ਚਾਹੁੰਦੇ ਹੋ ਤੇ ਇਸਲਾਮ ਧਾਰਨ ਕਰੋ, ਇਸਲਾਮ ਦੀ ਸਿਫਤ ਸਲਾਹ ਇਸ ਗ੍ਰੰਥ ਵਿੱਚ ਲਿਖ ਦਿਓ। ਤੇ ਪੰਚਮ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਸਰੀਰ ਜਿਹੜਾ ਇਹ ਜੀਵਤ ਰਹੇਗਾ, ਸਦੀਵੀ ਹੋ ਜਾਏਗਾ। ਜਦੋਂ ਇਹਨੇ ਤੁਰ ਹੀ ਜਾਣਾ ਹੈ ਤੇ ਆਪਣੇ ਜ਼ਮੀਰ ਨੂੰ ਕੱਲ ਨੂੰ ਮਾਰਨਾ ਹੈ। ਸਰੀਰ ਨਾਸ਼ਵਾਨ ਹੈ, ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ, ਕਿੰਨਾ ਚਿਰ ਬਚਾ ਲਵਾਂਗੇ? ਜੇ ਬਚਾਉਣ ਵਾਲੀ ਚੀਜ਼ ਹੈ ਉਹ ਹੈ ਜ਼ਮੀਰ। ਬਸ ਜਿਹਦੀ ਜ਼ਮੀਰ ਜਿਉਂਦੀ ਅਸਲ ਚ ਉਹੀ ਜਿਉਂਦਾ ਹੈ। ਜਿਹਦੀ ਜ਼ਮੀਰ ਮਰ ਗਈ ਉਸਨੂੰ ਮਰਿਆ ਕਿਹਾ ਜਾਣਾ ਚਾਹੀਦਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਉਸ ਮਹਾਨ ਸ਼ਹਾਦਤ ਨੂੰ ਜਿਹਨੇ ਮਨੁੱਖਤਾ ਨੂੰ ਐਸਾ ਕ੍ਰਿਸ਼ਮਾ ਕਰਕੇ ਵਿਖਾਇਆ ਤੇ ਆਪਣੇ ਗੁਰਸਿੱਖਾਂ ਨੇ ਰਸਤਾ ਖੋਲ ਦਿੱਤਾ, ਮੁਸੀਬਤਾਂ ਦੇ ਪਹਾੜ ਟੁੱਟਣਗੇ ਤੁਹਾਡੇ ਤੇ। ਪਰ ਉਦੋਂ ਗੁਰੂ ਅਰਜਨ ਦੇਵ ਮਹਾਰਾਜ ਦਾ ਧਿਆਨ ਧਰ ਲਿਆ ਜੇ, ਫਿਰ ਬੰਦ ਬੰਦ ਕਟਵਾਉਂਦਿਆਂ, ਖੋਪੜੀਆਂ ਲਹਾਉਂਦਿਆਂ, ਬੱਚਿਆਂ ਦੇ ਟੋਟੇ ਕਰਵਾ ਲੈਣੇ, ਨੇਜਿਆਂ ਤੇ ਟੰਗਾ ਲੈਣਾ, ਤੁਹਾਨੂੰ ਦੁੱਖ ਨਹੀਂ ਕਰੇਗਾ, ਨਹੀਂ ਪਹੁੰਚ ਸਕੇਗਾ। ਦੁਨੀਆਂ ਹੈਰਾਨ ਹੋ ਜਾਏਗੀ ਵੀ ਇੰਨਾ ਇੰਨਾ ਦੁੱਖ ਦੇਣ ਵਾਲੇ, ਉਹ ਕਹਿੰਦੇ ਹੱਦ ਹੋ ਗਈ, ਸਾਰਾ ਦਿਨ ਦੁੱਖ ਦਿੱਤਾ ਹੈ, ਬੱਚਿਆਂ ਨੂੰ ਦੁਖੀ ਕੀਤਾ, ਬੱਚਿਆਂ ਦੇ ਟੋਟੇ ਕੀਤੇ, ਸ਼ਾਮ ਨੂੰ ਅਰਦਾਸ ਕਰਦੇ ਨੇ, ਤੇਰੇ ਭਾਣੇ ਚਾਰ ਪੈਰ ਸੁੱਖ ਸ਼ਾਂਤੀ ਨਾਲ ਗੁਜ਼ਰ ਗਏ, ਹੱਦ ਹੋ ਗਈ। ਇਹ ਹੈ ਸੁੱਖ, ਦੁੱਖ ਵਿੱਚ ਸੂਖ ਮਨਾਈ ਦੀ ਅਵਸਥਾ। ਸ਼ਹਿਨਸ਼ਾਹ ਜੀ ਨੇ ਅੱਜ ਦਾ ਪਾਵਨ ਸ਼ਬਦ ਜਿਹੜਾ
ਸਾਨੂੰ ਇਸ ਮਹਾਨ ਖਜ਼ਾਨੇ ਵਿੱਚੋਂ ਵਿਚਾਰ ਅਧੀਨ ਆਪਾਂ ਨੇ ਕੀਤਾ ਹੈ। ਇਹ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਬਦ। ਸਲੋਕ ਮਹੱਲਾ ਪਹਿਲਾ। ਇੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੁੱਖ ਦਾ ਜ਼ਿਕਰ ਕਰਕੇ ਕਹਿਣ ਲੱਗੇ, ਦੁੱਖ ਵਿੱਚ ਜੰਮਣ, ਦੁੱਖ ਮਰਨ, ਦੁੱਖ ਵਰਤਣ ਸੰਸਾਰ, ਸਾਡੇ ਆਸੇ ਪਾਸੇ ਸਾਰੇ ਪਾਸੇ ਦੁੱਖ ਹੀ ਦੁੱਖ ਹੈ। ਇਨਸਾਨ ਚਾਹੁੰਦਾ ਸੁੱਖ ਹੈ, ਪ੍ਰਾਪਤ ਦੁੱਖ ਹੁੰਦਾ ਹੈ। ਕਬੀਰ ਜੀ ਦਾ ਪਾਵਨ ਸ਼ਬਦ, ਸੁੱਖ ਮੰਗਤ ਦੁੱਖ ਆ ਗਏ ਆਵੇ, ਸੋ ਸੁੱਖ ਹਮੂ ਨਾ ਮੰਗਿਆ ਭਾਵੇ ਅੱਧ ਹੋ ਗਈ। ਮੰਗਦੇ ਸੁੱਖ ਹਾਂ, ਮਿਲਦਾ ਦੁੱਖ ਹੈ, ਕਿਉਂਕਿ ਦੁੱਖ ਪਾ ਕੇ ਹੀ ਸੁੱਖ ਪ੍ਰਾਪਤ ਹੋਣਾ ਹੈ। ਸੁੱਖ ਦਾ ਮਜ਼ਾ ਹੀ ਤਾਂ ਜੇ ਸਾਨੂੰ ਦੁੱਖ ਦਾ ਪਤਾ ਆਵੇ। ਸਤਿਗੁਰ ਰਹਿਮਤ ਵਰਤਾਦਨ, ਦੁੱਖ ਦੀਆਂ ਬੜੀਆਂ ਕਿਸਮਾਂ ਨੇ। ਵਿਛੋੜਾ ਦੁੱਖ ਹੈ, ਇੱਕ ਦੁੱਖ ਭੁੱਖ, ਇੱਕ ਦੁੱਖ ਭੁੱਖ, ਵਿਛੋੜਾ ਦੁੱਖ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮ ਦੋਤ। ਇਹ ਸਦੀ ਵੀ ਦੁੱਖ ਨੇ ਤਕਰੀਬਨ ਹਰ ਇੱਕ ਨੂੰ, ਵਿਛੋੜਾ ਵੀ ਸਾਨੂੰ ਬਣਦਾ ਰਹਿੰਦਾ ਹੈ। ਤੇ ਜੇ ਮਨੁੱਖ ਦੁਖੀ, ਸਰੀਰਕ ਵਿਛੋੜੇ ਦੀ ਗੱਲ ਕਰਦੇ ਹਾਂ, ਸੰਸਾਰ ਦੇ ਜੀਆਂ ਦੀ ਗੱਲ ਕਰਦੇ ਜਿਨ੍ਹਾਂ ਨਾਲ ਸਾਡਾ ਮੋਹ ਵਾਸਤਾ ਹੁੰਦਾ, ਸਾਡਾ ਮਾਇਆ ਨਾਲ ਵਿਛੋੜਾ ਪੈ ਜੇ ਤੜਫਦੇ ਹਾਂ, ਤੇ ਜੇ ਕਿਤੇ ਨਿਰੰਕਾਰ ਨਾਲ ਵਿਛੋੜਾ ਪੈ ਜਾਏ ਤੇ ਫਿਰ ਤਰਲੇ ਨਿਕਲਦੇ ਨੇ। ਆਪਣੇ ਕਰਮਾਂ ਕਰਕੇ ਵਿਛੜ ਗਏ ਨਿਰੰਕਾਰ ਸੱਚੇ ਪਾਤਸ਼ਾਹ, ਰਹਿਮਤ ਕਰ ਕਰ ਕਿਰਪਾ ਮਿਲੋ ਰਾਮ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਵਿਛੋੜਾ, ਬੜਾ ਵੱਡਾ ਦੁੱਖ ਹੈ। ਦੂਜਾ ਦੁੱਖ ਹੈ ਭੁੱਖ ਦਾ। ਸਾਰੀ ਜ਼ਿੰਦਗੀ ਬੰਦਾ ਭੁੱਖ ਦੇ ਦੁਆਲੇ ਰਹਿੰਦਾ ਹੈ, ਪਰ ਮਨੁੱਖ ਇੱਕ ਹੁੰਦੀ ਹੈ ਤਨ ਦੀ ਭੁੱਖ ਤੇ ਇੱਕ ਹੁੰਦੀ ਮਨ ਦੀ ਭੁੱਖ। ਤਨ ਦੀ ਭੁੱਖ ਬਹੁਤੀ ਵੱਡੀ ਨਹੀਂ ਹੈ, ਕਿੰਨੀਆਂ ਕੁ ਚੀਜ਼ਾਂ ਲੋੜਾਂ ਚਾਹੀਦੀਆਂ ਨੇ ਖਾਣ ਨੂੰ, ਦੋ ਟੁੱਕ ਸਵੇਰੇ ਸ਼ਾਮ ਪ੍ਰਸ਼ਾਦਾ ਚਾਹੀਦਾ, ਤਨ ਨੂੰ ਕੱਜਣ ਨੂੰ ਕੱਪੜਾ ਚਾਹੀਦਾ, ਤੇ ਸਿਰ ਲਗਾਉਣ ਲਈ ਕੁੱਲੀ ਚਾਹੀਦੀ ਹੈ, ਕੁੱਲੀ ਗੁੱਲੀ ਜੁੱਲੀ ਕਿਹਾ ਗਿਆ। ਇਹ ਬਹੁਤ ਵੱਡੀ ਭੁੱਖ ਨਹੀਂ ਹੈ, ਸਖੈਨ ਨਾਲ ਹਰ ਇੱਕ ਨੂੰ ਪ੍ਰਾਪਤ ਹੋ ਜਾਂਦੀ ਹੈ। ਹਾਂ, ਉਹ ਗੱਲ ਵੱਖਰੀ ਹੈ ਕਿ ਖਾਣਾ ਕੀ ਹੈ, ਜੇ ਤੇ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ ਦੀ ਅਵਸਥਾ ਹੈ, ਫਿਰ ਤੇ ਬਾਤ ਹੀ ਕੋਈ ਨਹੀਂ ਨਾ। ਪਰ ਸਾਡੀ ਅਵਸਥਾ ਐਸੀ ਨਹੀਂ ਹੈ, ਅਸੀਂ ਖਾਣ ਪਿੱਛੇ ਹੀ ਬੜਾ ਬੜਾ ਬਰਬਾਦੀ ਕਰਦੇ, ਧੰਨ ਦਾ ਇੰਨਾ ਕੁ ਨਾਸ ਹੋ ਰਿਹਾ, ਸਾਡਾ ਅੰਤ ਕੋਈ ਨਹੀਂ। ਰੁੱਖੀ ਸੁੱਖੀ ਨਹੀਂ ਆਨੰਦ ਮਾਣਿਆ ਜਾ ਸਕਦਾ ਰੁੱਖੀ ਸੁੱਖੀ ਵਿੱਚ, ਪਰ ਸਾਨੂੰ ਜਦੋਂ ਜਾਪਦਾ ਵੀ ਗੁਆਂਢੀ ਤਰੀ ਚਾਹੁੰਦਾ ਹੈ, ਗੁਆਂਢੀ ਜਿਹੜਾ ਬੜੇ ਤੜਕੇ ਛੜਕੇ ਲਾ ਕੇ ਖਾਂਦਾ, ਸਾਨੂੰ ਉਹ ਵੀ ਦੁੱਖ ਲੱਗ ਜਾਂਦਾ। ਦੇਗ ਪਰਾਹੀ ਚੋਪੜੀ ਨਾ ਤਰਸਾਏ ਜੀ, ਉਹ ਤਰਸ, ਸਾਡਾ ਜੀ ਤਰਸਦਾ ਹੈ ਲੋਕਾਂ ਨੂੰ ਵੇਖ ਵੇਖ ਕੇ। ਤਨ ਦੀ ਬਾਤ ਨਹੀਂ, ਤਨ ਦੀ ਬਹੁਤ ਲੰਬੀ ਭੁੱਖ ਨਹੀਂ ਹੁੰਦੀ। ਜਿੰਨਾ ਸੰਸਾਰ ਤੇ ਮਨੁੱਖ ਤੋਂ ਬਿਨਾਂ ਜੀਵ ਹੈ, ਪਸ਼ੂ ਪੰਛੀ ਨੇ ਸਾਰੇ ਤਨ ਦੀ ਭੁੱਖ ਜਿਉਂਦੇ ਨੇ। ਪਹਿਲੇ ਦੋ ਤਿੰਨ ਪੜਾਅ ਜ਼ਿੰਦਗੀ ਦੇ ਦਾਨੇ ਪਛਾਹ ਨੇ, ਪੰਜ ਪੜਾਅ ਜ਼ਿੰਦਗੀ ਦੇ ਮੰਨੇ ਨੇ ਜੀਵਨ ਦੇ, ਤਿੰਨ ਪੜਾਅ ਪਸ਼ੂ ਦੇ ਤੇ ਮਨੁੱਖ ਦੇ ਬਿਲਕੁਲ ਬਰਾਬਰ ਨੇ, ਚੌਥਾ ਪੜਾਅ ਤੇ ਪੰਜਵਾਂ ਪੜਾਅ ਇਹ ਵੱਖਰੇ ਨੇ, ਤਨ ਨਾਲ ਸੰਬੰਧਿਤ ਨੇ ਸਾਰੇ ਤਕਰੀਬਨ। ਭੁੱਖ ਚਾਹੀਦੀ ਹੈ, ਪਿਆਸ ਦਾ ਇੰਤਜ਼ਾਮ ਚਾਹੀਦਾ ਹੈ, ਨੀਂਦ ਦਾ ਪ੍ਰਬੰਧ ਚਾਹੀਦਾ ਹੈ, ਇਹ ਪਹਿਲੀ ਹਰ ਇੱਕ ਦੀ ਲੋੜ ਹੈ। ਦੂਜੀ ਲੋੜ ਹੈ ਸੁਰੱਖਿਆ ਚਾਹੀਦੀ ਹੈ ਹਰ ਇੱਕ ਨੂੰ, ਉਹਦੇ ਗੁਫਾ ਹੋਵੇ, ਆਲਣਾ ਹੋਵੇ, ਮਾੜਾ ਚੰਗਾ ਘਰ ਹੋਵੇ। ਜਾਨਵਰ ਵੀ ਭਾਲਦੇ ਨੇ ਕੋਈ ਨਾ ਕੋਈ ਥਾਂ ਜਿੱਥੇ ਰਾਤ ਕੱਟੀ ਜਾਏ, ਠੰਡ ਤੋਂ ਬਚਿਆ ਜਾਏ, ਗਰਮੀ ਤੋਂ ਬਚਿਆ ਜਾਏ। ਇਸ ਤੋਂ ਅੱਗੇ ਪਰਿਵਾਰਕ ਸੁਨੇਹੀ ਚਾਹੀਦੇ ਨੇ, ਸੱਜਣ ਬੇਲੀ ਚਾਹੀਦੇ ਨੇ, ਤੀਜੀ ਮੰਗ ਹਰ ਇੱਕ ਨੂੰ ਜੁੱਟ। ਜਾਨਵਰ ਵੀ ਜੁੱਟ ਆਪਣਾ ਜੁੱਟ ਬਣਾ ਲੈਂਦੇ ਨੇ, ਗਰੁੱਪ ਬਣਾ ਲੈਂਦੇ ਨੇ,
ਕੁਛ ਸੁਰੱਖਿਆ ਜਾਪਦੀ ਹੈ। ਇਸ ਤੋਂ ਅਗਲੀ ਜਿਹੜੀ ਹੈ ਨਾ ਲੋੜ, ਉਹ ਹੈ ਆਪਣੇ ਆਪ ਸਵੈ ਮਾਣ ਦੀ ਲੋੜ। ਇਹ ਮਨੁੱਖ ਵਿੱਚ ਹੈ। ਪਹਿਲੀਆਂ ਤਿੰਨ ਲੋੜਾਂ ਵਿੱਚੋਂ ਲੰਘ ਕੇ ਹੀ ਤੀਜੀ ਚੌਥੀ ਤੇ ਪਹੁੰਚਦਾ, ਤੇ ਪੰਜਵੀਂ ਹੈ ਆਤਮਕ ਲੋੜ। ਨਿਰੰਕਾਰ ਬਾਰੇ ਸੋਚਣਾ, ਸੰਸਾਰ ਬਾਰੇ ਸੋਚਣਾ, ਕਿਸੇ ਮਹਾਂਪੁਰਖ ਦਾ ਸੰਗ ਕਰਨਾ, ਕਿਸੇ ਗ੍ਰੰਥ ਨੂੰ ਪੜ੍ਹ ਲੈਣਾ, ਆਤਮਕ ਤੌਰ ਤੇ ਆਪਣੇ ਆਪ ਨੂੰ ਹੋਰ ਡਿਵੈਲਪ ਕਰਨਾ, ਇਹ ਪੰਜਵੀਂ ਹੈ। ਇਹ ਤਾਂ ਕੋਈ ਵਿਰਲਾ ਪਹੁੰਚਦਾ। ਪਹਿਲੀਆਂ ਲੋੜਾਂ ਸਾਡੀਆਂ ਮਨੁੱਖ ਤੇ ਜਾਨਵਰ ਦੀਆਂ ਤਕਰੀਬਨ ਸੰਬੰਧਿਤ ਨੇ। ਹੁਣ ਪਸ਼ੂ ਕਿੰਨਾ ਕੁ ਇਕੱਠਾ ਕਰਦੇ ਨੇ, ਜਾਨਵਰ ਕਿੰਨਾ ਕੁ ਤਨ ਦਾ ਜਿਹੜਾ ਹੈ ਖਾਣਾ ਪੀਣਾ ਇਕੱਠਿਆਂ ਕਰਦੇ? ਨਹੀਂ ਕਰਦੇ, ਬਹੁਤ ਘੱਟ ਕਿਸਮਾਂ ਨੇ। ਮਨੁੱਖ ਹੈ ਇੰਨਾ ਕੁ ਇਕੱਠਾ ਕਰ ਲੈਂਦਾ, ਸਟੋਰਾਂ ਦੇ ਸਟੋਰ ਭਰੇ ਨੇ, ਗਲ ਜਾਣ ਗੱਲ ਵੱਖਰੀ, ਚੱਲਦੇ ਪਏ ਨੇ, ਆ ਗਰੀਬ ਤੱਕ ਨਹੀਂ ਪਹੁੰਚਦਾ, ਉਹ ਗੱਲ ਵੱਖਰੀ ਹੈ। ਅਸੀਂ ਤੇ ਕਈ ਕਈ ਪੀੜ੍ਹੀਆਂ ਦਾ ਅਨਾਜ ਖਾਣ ਪੀਣ ਦਾ ਤਨ ਦੀਆਂ ਲੋੜਾਂ ਜਿਹੜੀਆਂ ਪੂਰੀਆਂ ਕਰਨ ਲਈ ਭੱਜ ਜਾਂਦੇ ਹਾਂ, ਤੇ ਇਹ ਜ਼ਿੰਦਗੀ ਸਾਰੀ ਵੈਸੇ ਸਾਡਾ ਪਿੱਛੇ ਭਾਵਨਾ ਸੁੱਖ ਦੀ ਹੁੰਦੀ ਹੈ। ਅਸੀਂ ਮਿਹਨਤ ਕਰਦੇ ਹਾਂ, ਸਵੇਰੇ ਉੱਠ ਕੇ ਭੱਜ ਕੇ ਜਾ ਕੇ ਕੰਮ ਤੇ ਜਾਂਦੇ ਹਾਂ, ਦਿਨ ਰਾਤ ਓਵਰ ਟਾਈਮ ਲਾਉਣ ਦਾ ਵੀ ਯਤਨ ਕਰੀਦਾ, ਇੰਨੇ ਔਖੇ ਹੋ ਕੇ, ਤੇ ਸਾਡੀ ਭਾਵਨਾ ਉਹਦੇ ਪਿੱਛੇ ਵੀ ਸੁੱਖ ਹੁੰਦਾ ਹੈ। ਗੁਰਬਾਣੀ ਨੇ ਬੜਾ ਸਪਸ਼ਟ ਕੀਤਾ ਹੈ, ਸੁੱਖ ਕੇ ਹੇਤ ਬਹੁਤ ਦੁੱਖ ਪਾਵਤ। ਚਾਹੁੰਦਾ ਸੁੱਖ ਹੈ, ਲੇਕਿਨ ਸੁੱਖ ਪਾਉਣ ਲਈ ਦੁੱਖ ਦੇ ਵਿੱਚੋਂ ਦੀ ਲੰਘਣਾ ਪੈਂਦਾ ਹੈ। ਜੇ ਆਖਿਆ ਮੈਂ ਸੁੱਤਾ ਹੀ ਰਹਾਂ, ਮੈਂ ਆਪਣੇ ਤਨ ਨੂੰ ਬਹੁਤੀ ਤੰਗੀ ਦੇਵਾਂ ਨਾ, ਖਾ ਲਿਆ ਤੇ ਸੌਂ ਲਿਆ, ਖਾ ਲਿਆ ਤੇ ਸੌਂ ਲਿਆ, ਇਹ ਸਰੀਰ ਰੋਗੀ ਹੋ ਜਾਣਾ ਜੇ। ਨਹੀਂ ਜੀ ਕਰਦਾ ਉੱਠ ਕੇ ਸੈਰ ਕਰਨ ਨੂੰ, ਪਰ ਸੈਰ ਕਰਨਾ ਭਾਵੇਂ ਦੁਖੀ ਜਾਪਦਾ ਹੈ, ਪਰ ਉਹਦੇ ਵਿੱਚੋਂ ਸੁੱਖ ਨਿਕਲੇਗਾ। ਥੋੜ੍ਹੀ ਜਿਹੀ ਤੰਗੀ ਝੱਲੋਗੇ, ਸੁੱਖ ਨਿਕਲੇ, ਤੰਗੀ ਘੱਟ ਝੱਲ ਕੇ, ਦੁੱਖ ਝੱਲ ਕੇ ਸੁੱਖ ਪ੍ਰਾਪਤ ਹੁੰਦਾ ਹੈ। ਮਹਾਤਮਾ ਬੁੱਧ ਜੀ ਨੇ ਬੜਾ ਪਿਆਰਾ ਧਰਮ ਹੈ ਉਹ ਵੀ, ਉਹਨਾਂ ਦੁੱਖ ਤੇ ਬੜਾ ਕੁਝ ਕਿਹਾ ਹੈ। ਉਹਨਾਂ ਕਿਹਾ ਸੰਸਾਰ ਦੁੱਖਾਂ ਦਾ ਘਰ ਹੈ, ਬਾਬਾ ਨਾਨਕ ਵੀ ਕਹਿ ਰਹੇ ਨੇ, ਨਾਨਕ ਦੁਖੀਆ ਸਭ ਸੰਸਾਰ। ਹਾਂ, ਨਾਲ ਇੱਥੇ ਇੱਕ ਜ਼ਿਕਰ ਕੀਤਾ, ਸੋ ਸਿਖੀਆ ਜਿਸ ਨਾਮ ਆਧਾਰ, ਜਿਨ੍ਹਾਂ ਨਿਰੰਕਾਰ ਦੇ ਨਾਮ ਨਾਲ ਸੱਚੇ ਗੁਣਾਂ ਨਾਲ ਪ੍ਰੀਤੀ ਪਾ ਲਈ ਤੇ ਉਹਨਾਂ ਗੁਣਾਂ ਨੂੰ ਜੀਵਨ ਦਾ ਆਧਾਰ ਬਣਾ ਲਿਆ। ਮੈਂ ਵਾਰ ਵਾਰ ਗੁਣਾਂ ਦੀ ਗੱਲ ਕਰਦਾ, ਗੁਰਬਾਣੀ ਵਾਰ ਵਾਰ ਗੁਣਾਂ ਦੀ ਗੱਲ ਕਰਦੀ, ਵਿਣ ਗੁਣ ਕੀਤੇ ਭਗਤ ਨਾ ਹੋਏ। ਧਰਮ ਦਾ ਸੰਬੰਧ ਵੀ ਗੁਣਾਂ ਦੇ ਨਾਲ ਹੈ। ਜੇ ਗੁਣ ਨਹੀਂ ਨਾ ਅੰਦਰ, ਤੇ ਬਾਹਰੀ ਧਰਮ ਜਿਹੜਾ ਉਹ ਪ੍ਰਵਾਨ ਨਹੀਂ, ਬਥੇਰਾ ਭੇਖ ਵਿਖਾਵਾ ਲੋਕਾਂ ਕੋ ਵਸਕੀਨ ਵਾਲੀ ਅਵਸਥਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਵਰਤਾਉਂਦੇ ਨੇ, ਦੁੱਖ ਦੀ ਬਾਤ ਕਰ ਰਹੇ ਨੇ, ਦੁੱਖ ਵਿੱਚੋਂ ਨਿਕਲਿਆ ਜਾ ਸਕਦਾ ਹੈ, ਦੁੱਖ ਨੂੰ ਘਟਾਇਆ ਜਾ ਸਕਦਾ ਹੈ, ਦੁੱਖ ਵਿੱਚ ਵੀ ਸੁੱਖ ਮਨਾਇਆ ਜਾ ਸਕਦਾ ਹੈ। ਤੇ ਇੱਕ ਚੇਤਾ ਰੱਖਿਓ, ਦੁੱਖ ਕਿਸੇ ਹੋਰ ਕਰਕੇ ਨਹੀਂ। ਅਸੀਂ ਬਹੁਤੀ ਵਾਰੀ ਇਹ ਦੁੱਖ ਦਾ ਵੀ ਸਿਹਰਾ ਰੱਬ ਨੂੰ ਦੇ, ਰੱਬ ਨੇ ਮੈਨੂੰ ਬੜਾ ਹੀ ਦੁਖੀ ਕੀਤਾ ਹੈ, ਰੱਬ ਖਰੇ ਕਿਉਂ ਮੇਰੇ ਪਿੱਛੇ ਹੱਥ ਧੋ ਕੇ ਪੈ ਗਿਆ? ਨਹੀਂ ਭਾਈ, ਰੱਬ ਕਿਵੇਂ ਹੱਥ ਧੋ ਕੇ ਪੈਗਾ? ਕੋਈ ਸਾਡੇ ਮੌਤ ਹੋ ਜਾਏ, ਕਹੀਦਾ ਰੱਬ ਥੱਲੇ ਭੋਏ ਤੇ ਆ ਕੇ ਲੜਿਆ ਇਸ ਪਰਿਵਾਰ ਨੂੰ? ਨਹੀਂ, ਰੱਬ ਨਹੀਂ ਲੜਦਾ, ਉਹਦੇ ਪੁੱਤਰ ਹਾਂ, ਉਹਦੇ ਧੀਆਂ ਹਾਂ, ਕਿਵੇਂ ਲੜੇਗਾ? ਝਿੜਕੇਗਾ, ਹੋ ਸਕਦਾ ਝਿੜਕੇ ਥੋੜ੍ਹੀ ਬਹੁਤੀ ਮਾਰ ਦੇਵੇ ਸਾਨੂੰ ਸਮਝਾਉਣ ਦੇ ਲਈ, ਵਰਨਾ ਉਹਦਾ ਮਕਸਦ ਪਿੱਛੇ ਸਾਨੂੰ ਦੁੱਖ ਦੇਣਾ, ਦੁਖੀ ਕਰਨਾ ਨਹੀਂ ਹੁੰਦਾ। ਉਹਦਾ ਲੜਨਾ ਕਿਉਂ? ਨਿਰਭਉ ਹੈ ਉਹ, ਨਿਰਵੈਰ ਹੈ। ਕਿਹੜਾ ਮਾਂ ਬਾਪ ਪੁੱਤਰਾਂ ਨਾਲ ਲੜਦਾ ਆਪਣੇ ਨਾਲ, ਕਿੰਨਾ ਵੀ ਮਾੜਾ ਕਿਉਂ ਨਾ ਹੋਵੇ? ਉਹ ਤੇ ਕਿਰਤ ਕਰਨ ਨੂੰ ਪਲਿਆ ਜਾਂਦਾ, ਜਿਹਨੇ ਕਦੀ ਨਾਂ ਨਹੀਂ ਲਿਆ ਉਹਨੂੰ ਵੀ ਰੋਜੀ ਰੋਟੀ ਦਿੰਦਾ ਨਿਰੰਕਾਰ। ਗੁਰੂ ਰਹਿਮਤ ਪਤਾ, ਦੁੱਖ ਜਿੰਨੇ ਨੇ ਸਾਡੇ ਕਰਕੇ ਨੇ, ਦੱਦਾ ਦੋਸ਼ ਨਾ ਕਿਉਂ ਦੱਸੇ, ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਤਾਂ ਦੂਜੇ ਅਵਰ ਜਨਾ। ਅਸੀਂ ਤੇ ਰੱਬ ਨੂੰ ਕਹੀ ਜਾਂਦੇ, ਕਿਸੇ ਹੋਰ ਨੂੰ ਦੁੱਖ ਨਹੀਂ, ਦੁਖੀ ਨਹੀਂ ਮੰਨਿਆ ਜਾ ਸਕਦਾ। ਅਸੀਂ ਜੋ ਬੀਜਿਆ ਹੈ ਉਹ ਵੱਢ ਰਹੇ, ਅਸੀਂ ਦੁੱਖਾਂ ਦੇ ਬੀਜ ਬੀਜੇ ਤੇ ਦੁਖੀ ਹੋ ਗਏ, ਅਸੀਂ ਸੁੱਖਾਂ ਦੇ ਬੀਜ ਬੀਜਾਂਗੇ ਤੇ ਉਹੀ ਪ੍ਰਾਪਤ ਹੋਏਗਾ। ਸਹੀ ਧਰਤੀ 'ਚ ਜੋ ਬੀਜੋ ਉਗ ਜਾਂਦਾ ਭਾਈ, ਨਾਮ ਦੀ ਬਾਤ, ਗੁਣਾਂ ਦੀ ਬਾਤ ਹੋਏਗੀ ਤੇ ਗੁਣ ਪ੍ਰਗਟ ਹੋਣਗੇ, ਔਗਣ ਬੀਜੋਗੇ ਤੇ ਔਗਣ ਪ੍ਰਗਟ ਹੋਣਗੇ।
ਇਹੀ ਬਾਤ ਸੱਚੇ ਪਾਤਸ਼ਾਹ ਸਾਨੂੰ ਸਮਝਾਉਣ ਦਾ ਯਤਨ ਕੀਤਾ, ਕਹਿਣ ਲੱਗੇ ਨਾਨ ਦੁੱਖ ਵਿੱਚ ਜੰਮਣ, ਦੁੱਖ ਮਰਨ, ਦੁੱਖ ਵਰਤਣ ਸੰਸਾਰ, ਸਾਰੇ ਪਾਸੇ ਦੁੱਖ ਵਰਤਿਆ ਹੋਇਆ, ਇਨਸਾਨ ਦੁੱਖ ਵਿੱਚ ਹੀ ਜੰਮਦਾ ਹੈ, ਦੁੱਖ ਹੀ ਭੋਗਦਾ ਤੇ ਦੁੱਖ ਹੀ ਲੈ ਕੇ ਮਰ ਜਾਂਦਾ। ਇਹ ਸੰਸਾਰੀ ਲੋਕਾਂ ਦੀ ਬਾਤ, ਜਿਨ੍ਹਾਂ ਨੇ ਨਿਰੰਕਾਰ ਨੂੰ ਨਹੀਂ ਸਮਝਿਆ। ਦੁੱਖ ਦੁੱਖ ਅੱਗੇ ਆਖੀਏ, ਪੜ੍ਹ ਪੜ੍ਹ ਕਰੇ ਪੁਕਾਰ, ਬਥੇਰੇ ਧਰਮ ਗ੍ਰੰਥ ਪੜ੍ਹ ਲਏ ਲੇਕਿਨ ਪੜਿਆਂ ਨਾਲ ਬਾਤ ਥੋੜਾ ਬਣੀ। ਦੁੱਖ ਹੋਰ ਦੁੱਖ ਹੋਰ ਦੁੱਖ, ਕਿਉਂਕਿ ਅਸੀਂ ਦੁੱਖ ਦਾ ਇਲਾਜ ਹੀ ਨਹੀਂ ਕੀਤਾ। ਦੁੱਖ ਦਾ ਇਲਾਜ ਕੀ ਹੈ ਕਿ ਤਨ ਦੀ ਭੁੱਖ ਤੇ ਸਾਡੀ ਪੂਰੀ ਹੋ ਗਈ, ਹੋ ਜਾਏਗੀ, ਬਹੁਤੀ ਵੱਡੀ ਨਹੀਂ ਹੈ, ਲੇਕਿਨ ਅਸੀਂ ਦੁਖੀ ਹਾਂ ਮਨ ਦੀ ਭੁੱਖ ਕਰਕੇ। ਮਨ ਦੁਖੀ ਕਰਦਾ ਹੈ, ਮਨ ਦੁਖੀ ਹੈ ਪਗਾਨੀ ਜਿਹੜੀ ਚੋਪੜੀ ਵੇਖ ਕੇ ਤੇ ਸਰੀਰ ਤਨ ਨੂੰ ਦੁਖੀ ਕਰਦਾ ਹੈ। ਫਲਾਣੇ ਦੀ ਕੋਠੀ ਵੇਖ ਕੇ ਤਨ ਦੁਖੀ ਹੁੰਦਾ ਹੈ, ਮੇਰੇ ਕੋਲ ਵੀ ਚਾਹੀਦੀ ਹੈ, ਫਿਰ ਦੁਖੀ ਹੋ ਕੇ ਕਮਾਈ ਕਰਦਾ, ਹੋਰ ਕਰਦਾ, ਹੋਰ ਕਰਦਾ, ਖੋ ਖਾ ਵੀ ਕਰਨ ਲੱਗ ਪੈਂਦਾ, ਲੋਕਾਂ ਕੋਲੋਂ ਖੋਣ ਵਾਲੇ ਪਾਸੇ ਵਾਲਾ ਪਾਪ ਵੀ ਕਰਨ ਲੱਗ ਜਾਂਦਾ। ਗੱਡੀ ਸਫ਼ਰ ਲਈ ਜ਼ਰੂਰੀ ਹੈ, ਪਰ ਜੇ ਲਾਗਿਓਂ ਥੋੜ੍ਹੀ ਜਿਹੀ ਵੱਡੀ ਲੰਘ ਗਈ ਤੇ ਜਿਹੜਾ ਮਨ ਦੀ ਭੁੱਖ, ਤਨ ਦੀ ਭੁੱਖ, ਮਨ ਦੀ ਭੁੱਖ ਨਹੀਂ ਮਿਟਦੀ, ਉਹਨੂੰ ਵੀ ਚਾਹੀਦੀ, ਉਹ ਵੀ ਫਿਰ ਹੀਲਾ ਕਰੇਗਾ ਕੋਈ ਨਾ ਕੋਈ, ਕਿਉਂਕਿ ਇਹ ਵਿਰਲੀ ਤ੍ਰਿਸ਼ਨਾ ਜਿਹੜੀ ਨਹੀਂ ਬੁੱਝਦੀ। ਤਨ ਦੀ ਤ੍ਰਿਸ਼ਨਾ ਤੇ ਬੁੱਝ ਸਕਦੀ ਹੈ, ਮਨ ਦੀ ਨਹੀਂ ਜੇ ਬੁੱਝਦੀ। ਤਨ ਦੀਆਂ ਲੋੜਾਂ ਪੂਰੀਆਂ ਹੋ ਸਕਦੀਆਂ ਵਾਲੀਆਂ ਨਹੀਂ ਹੈਗੀਆਂ, ਲੇਕਿਨ ਮਨ ਦੀ ਭੁੱਖ ਜਿਹੜੀ ਹੈ ਇਹ ਤ੍ਰਿਸ਼ਨਾ ਵਿਰਲੇ ਕੀ ਹੀ ਬੁੱਝੀ ਹੈ। ਥੋੜਾ ਜੋੜ ਲਿਆ ਫਿਰ ਉਹਦਾ ਗੱਲ ਨਾ ਬਣੀ, ਉਧਰੋਂ ਹੋਰ ਜੇ ਉਧਰੋਂ ਜ਼ਿਆਦਾ ਜੋੜਨ ਵਾਲਾ ਕੋਈ ਦਿਸ ਪਿਆ ਤੇ ਫਿਰ ਦੁਖੀ ਹੋ ਗਿਆ। ਇਹ ਸਾਡੇ ਮਨ ਦੀ ਅਵਸਥਾ ਐਸੀ ਬਣੀ ਹੋਈ ਹੈ। ਗੁਰੂ ਕਿਰਪਾ ਕਰੇ, ਗੁਰੂ ਕੇ ਪਾਵਨ ਸਿਧਾਂਤ ਨੂੰ ਸਮਝੀਏ। ਦੁੱਖ ਕੀਆਂ ਪੰਨਾ ਖੁੱਲੀਆਂ, ਸੁੱਖ ਨਾ ਨਿਕਲੇ ਕੋਈ। ਗੁਰੂ ਪਾਤਸ਼ਾਹ ਇੱਕ ਤਾਂ ਪਾਵਨ ਬਚਨ ਹੈ, ਜਿਸ ਮਨੁੱਖ ਪੈ ਕਰੋ ਬੇਨੰਤੀ ਸੋ ਆਪਣੇ ਦੁੱਖ ਭਰਿਆ। ਕਿਸੇ ਅੱਗੇ ਆਪਣਾ ਦੁੱਖ ਲੈ ਕੇ ਬਹਿ ਜਾਓ ਨਾ, ਸੁਣਾਉਣ ਲੱਗੋ ਵੀ ਮੈਂ ਇਸ ਗੱਲੋਂ ਦੁਖੀ ਹਾਂ, ਮੈਂ ਧੀ ਤੋਂ ਦੁਖੀ ਹਾਂ, ਮੈਂ ਪੁੱਤ ਵੱਲੋਂ ਦੁਖੀ ਹਾਂ, ਮੈਂ ਰੋਗ ਵੱਲੋਂ ਤਨ ਕਰਕੇ ਦੁਖੀ ਹਾਂ, ਤੇ ਅਗਲਾ ਆਪਣੀਆਂ ਪੰਡਾਂ ਖੋਲ੍ਹ ਕੇ ਬਹਿ ਜਾਂਦਾ ਹੈ, ਭਰਿਆ ਪਿਆ ਹਰ ਇੱਕ ਦੁੱਖਾਂ ਦੇ ਨਾਲ। ਗੁਰੂ ਕਿਰਪਾ ਕਰੇ ਤੇ ਕਹਿੰਦੇ ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਸੁੱਖ ਕਿਤੇ ਜੇ ਸੁੱਖ ਆ ਵੀ ਗਏ ਤੇ ਅਸੀਂ ਉਹਦਾ ਆਨੰਦ ਨਹੀਂ ਮਾਣਦੇ, ਕਹਿੰਦੇ ਬਸ ਡਰੇ ਰਹਿੰਦੇ ਹਾਂ ਵੀ ਮਾੜਾ ਜਿਹਾ ਸੁੱਖ ਆਇਆ ਕੱਲ ਨੂੰ ਫਿਰ ਦੁੱਖ ਹੋਇਆ। ਪੁੱਤਰ ਪੈਦਾ ਹੋਇਆ ਸੁੱਖ ਹੈ ਤੇ ਨਾਲ ਹੀ ਦੁੱਖ ਹੈ ਵੀ ਕੱਲ ਨੂੰ ਨਿਕੰਮਾ ਨਿਕਲ ਆਇਆ, ਆ ਕੇ ਨਾ ਲੱਗਾ ਖੌਰੇ, ਕੱਲ ਨੂੰ ਢਿੱਲਾ ਮੱਠਾ ਵੀ ਹੋਣਾ, ਦੁੱਖ ਨਾਲ ਕੁਦਰਤੀ ਹੈ ਬਾਤ ਆਉਣੇ ਨੇ। ਉਹਦੇ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ। ਸੱਚੇ ਪਾਤਸ਼ਾਹ ਤੱਤੀ ਤਵੀ ਤੇ ਬਹਿ ਕੇ ਸਾਰੇ ਦੁੱਖਾਂ ਦਾ ਅੰਤ ਕਰ ਤਪੇ। ਇੰਨੇ ਦੁੱਖ ਵੀ ਹੋ ਸਕਦੇ ਬੰਦੇ ਨੂੰ, ਲੇਕਿਨ ਇੰਨੇ ਦੁੱਖ ਪਾ ਕੇ ਵੀ ਜੇ ਕੋਈ ਸ਼ਾਂਤ ਰਹਿ ਸਕਦਾ ਹੈ ਤੇ ਤੱਤੀ ਤਵੀ ਤੇ ਬਹਿ ਕੇ ਵੀ ਨਿਰੰਕਾਰ ਦਾ ਨਾਮ ਮੰਗਦਾ, ਇਹਦਾ ਮਤਲਬ ਨਾਮ ਨਾਲ ਰੰਗੇ ਹੋਏ ਵਿਅਕਤੀ ਹੀ ਦੁੱਖਾਂ ਤੋਂ ਬਚਦੇ ਨੇ, ਵਰਨਾ ਹੋਰ ਕੋਈ ਨਹੀਂ। ਤੇ ਨਾਮ ਨਾਲ ਸਾਡੇ ਚੋਂ ਕਿੰਨੇ ਕੁ ਜੁੜੇ, ਕਿੰਨਾ ਕੁ ਜੁੜੇ ਅਸੀਂ। ਜੇ ਕਿਤੇ ਬਹਿ ਵੀ ਜਾਂਦੇ ਤੇ ਮਨ ਨਹੀਂ ਟਿਕਦਾ, ਮਨ ਕਿਤੇ ਦਾ ਕਿਤੇ ਗਿਆ ਹੁੰਦਾ, ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹੁੰਦੇ, ਟਿਕਦਾ ਥੋੜਾ। ਬੜੀ ਔਖੀ ਬਾਤ ਹੈ ਮਨ ਨੂੰ ਕਾਬੂ ਕਰਨਾ। ਕਿਉਂ ਮਨ ਭੱਜਦਾ ਕਿਉਂ? ਕਿਉਂਕਿ ਉਹਦੀ ਮੌਤ ਹੈ। ਜਦੋਂ ਟਿਕ ਗਏ, ਜੇ ਟਿਕ ਗਿਆ ਗੁਰੂ ਚਰਨਾਂ 'ਚ ਆਖੇ ਲੱਗ ਗਿਆ, ਫਿਰ ਤੇ ਮੌਤ ਉਹਦੀਆਂ ਮੌਜਾਂ ਉਹਦੀਆਂ ਪੱਗਾਂ ਬਿਨ ਹੁਰੀਆ ਮਾਰਤਾ, ਜਿਹੜਾ ਬਿਨਾਂ ਪੈਰਾਂ ਤੋਂ ਭੱਜਾ ਫਿਰਦਾ, ਕੜੀ ਇੱਥੇ ਕੜੀ ਉੱਥੇ, ਕਦੀ ਕਿਤੇ ਮਨ ਕਿਤੇ ਸਰੀਰ ਕਿਤੇ, ਗੁਰੂ ਘਰ ਬੈਠਿਆਂ ਵੀ ਛੱਡਣਾ ਇੱਦਾਂ ਹੀ ਹੁੰਦਾ ਹੈ। ਜਿਸ ਨੂੰ ਜੁਗਤ ਆ ਗਈ ਮਨ ਨੂੰ ਆਪਣੀ ਹਦੂਰੀ 'ਚ ਰੱਖਣ ਦੀ, ਉਹ ਕਾਫੀ ਕੁਝ ਸਮਝ ਗਿਆ ਧਰਮ ਦਾ, ਬਹੁਤ ਕੁਛ ਪੱਲੇ ਉਹਦੇ ਪੈ ਗਿਆ। ਕਹਿੰਦੇ ਦੁੱਖ ਵਿੱਚ ਜੀਓ ਜਲਾਏ ਆ, ਦੁਖੀਆ ਚੱਲਿਆ ਰੋਏ, ਸਾਰੇ ਪਾਸੇ ਦੁੱਖਾਂ ਦੀਆਂ ਪੰਡਾਂ ਹੈ, ਦੁੱਖ ਪਾਉਂਦਾ ਸੁੱਖ ਦੀ ਆਸ ਕਰਕੇ,
ਧੀਆਂ ਪੁੱਤਰਾਂ ਤੇ ਸਾਰਾ ਪੈਸਾ ਖਰਚ ਦਿੱਤਾ, ਸਾਰੀ ਆਪਣੀ ਜਵਾਨੀ ਲਾ ਦਿੱਤੀ ਤੇ ਉਹਨਾਂ ਕੱਲ ਨੂੰ ਪੁੱਛਿਆ ਨਾ ਤੇ ਫਿਰ ਦੁਖੀ ਹੋਣਾ ਹੀ ਆਨਾ। ਅਸੀਂ ਆਸਾਂ ਲਾਈ ਬੈਠੇ, ਅਸੀਂ ਰਿਟਰਨ ਭਾਲਦੇ ਹਰ ਇੱਕ ਕੋਲੋਂ ਵੀ ਜ਼ਰੂਰੀ ਨਹੀਂ, ਜ਼ਰੂਰੀ ਨਹੀਂ ਕਿ ਜੇ ਅਸੀਂ ਬੱਚਿਆਂ ਨੂੰ ਸੁੱਖ ਦਿੱਤਾ ਸਾਨੂੰ ਸੁੱਖ ਦੇਣਗੇ। ਆਸ ਕਰਦੇ ਹਾਂ ਉਸੇ, ਜਦੋਂ ਨਹੀਂ ਇਹ ਬਾਤ ਹੁੰਦੀ ਫਿਰ ਅਸੀਂ ਦੁਖੀ ਹੁੰਦੇ। ਕਹਿਣ ਲੱਗੇ ਸਾਰੀ ਜ਼ਿੰਦਗੀ ਦੁੱਖ ਵਿੱਚ ਲੰਘ ਗਈ, ਦੁੱਖ ਵਿੱਚ ਹੀ ਜਲਦੇ ਰਹੇ, ਦੁਖੀ ਚੱਲਿਆ ਰਹੇ ਸੰਸਾਰ ਤੋਂ, ਦੁੱਖਾਂ ਦੀ ਪੰਡ ਲੈ ਕੇ ਤੁਰ ਗਿਆ। ਹੁਣ ਅੱਗੇ ਬਾਤ ਕਰਦੇ ਹਾਂ ਵੀ ਸੁਖੀ ਵੀ ਹੈ ਕੋਈ ਕਿ ਸਾਰੇ ਦੁਖੀ ਨੇ, ਉਹਦਾ ਜ਼ਿਕਰ ਵੀ ਸੱਚੇ ਪਾਤਸ਼ਾਹ ਕਰਦੇ ਨੇ, ਨਾਨਕ ਸਿਫਤੀ ਰਤਿਆਂ। ਜੇ ਵਾਹਿਗੁਰੂ ਨਿਰੰਕਾਰ ਦੀ ਸਿਫਤ ਵਿੱਚ ਰੱਤੇ ਜਾਈਏ, ਉਹਦੀ ਸਿਫਤ ਕਰਦਿਆਂ ਕਰਦਿਆਂ ਕਰਦਿਆਂ ਸਾਡੀ ਉਹਦੇ ਵਿੱਚ ਟੁੱਬੀ ਲੱਗ ਜਾਏ, ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਗਾਉਂਦਿਆਂ ਗੁਣ ਕਹੇ ਗੁਣੀ ਸਮਾਵਣਿਆ, ਗੁਣਾਂ ਵਾਲੇ ਦੇ ਵਿੱਚ ਸਮਾ ਜਾਈਏ, ਔਗੁਣ ਕੋ ਨਾ ਰਹਿ ਜਾਏ, ਤੇ ਫਿਰ ਕੀ ਹੁੰਦਾ ਹੈ, ਤੂੰ ਤੂੰ ਕਰਤਾ ਤੂੰ ਹੋਆ ਮਜਮੇ ਰਹਾ ਨਾ ਹੋਊ ਜਾ ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਤ ਤੂੰ, ਜਦੋਂ ਤਤ ਤੂੰ ਦੀ ਬਾਤ ਬਣ ਗਈ, ਜਿੰਨਾ ਦੁੱਖ ਸੀ ਉਹ ਮੇਰੇ ਕਰਕੇ ਮਨ ਤੇ ਖਤਮ ਹੋ ਗਿਆ। ਮਨ ਵੇਚੇ ਸਤਿਗੁਰ ਕੇ ਪਾਸ ਤੇ ਸਿਵ ਕੇ ਕਾਜਰਾ ਸੀ ਹੈ ਨਾ, ਜਦੋਂ ਮਨ ਨੂੰ ਪਕੜ ਕੇ ਤੇ ਗੁਰੂ ਨੂੰ ਸਮਰਪਿਤ ਕਰ ਦਿੱਤਾ, ਮਨ ਮਤ ਗੁਰੂ ਅੱਗੇ ਢੇਰੀ ਕਰ ਦਿੱਤੀ ਤੇ ਗੁਰੂ ਕੋਲੋਂ ਗੁਰਮਤ ਲੈ ਲਈ। ਅਜਿਹੇ ਗੁਰਮੁਖ ਪਿਆਰਿਆਂ ਦਾ ਜਿਹੜਾ ਜੀਵਨ ਹੈ, ਨਾਨਕ ਸਿਫਤੀ ਰਤਿਆਂ, ਮਨ ਤਨ ਹਰਿਆ ਹੋਏ, ਉਹ ਹਰਿਆ ਹੋ ਜਾਂਦਾ ਹੈ, ਆਨੰਦਿਤ ਹੋ ਜਾਂਦਾ ਹੈ, ਉਹਦੇ ਵਿੱਚ ਖੇੜਾ ਆ ਜਾਂਦਾ ਹੈ, ਉਹਦੇ ਵਿੱਚ ਖੁਸ਼ਬੂਆਂ ਨਿਕਲਦੀਆਂ ਨੇ, ਉਹਦੇ ਵਿੱਚ ਖੜਾਓ ਆ ਜਾਂਦਾ ਹੈ। ਦੁੱਖੀਆਂ ਅੱਗੀ ਮਾਰੀ ਹੈ ਵੀ ਦੁੱਖਦਾਰੂ ਹੋਏ, ਕਹਿਣ ਲੱਗੇ ਇਸ ਢੰਗ ਨਾਲ ਦੁੱਖ ਦੀਆਂ ਅੱਗਾਂ ਬੁੱਝ ਜਾਂਦੀਆਂ ਨੇ, ਉਹਨਾਂ ਨੂੰ ਮਾਰਿਆ ਜਾਂਦਾ ਹੈ, ਮਰ ਜਾਂਦਾ ਹੈ ਦੁੱਖ, ਤੇ ਉਹੀ ਦੁੱਖ ਫਿਰ ਦਾਰੂ ਹੋ ਜਾਂਦਾ। ਦੁੱਖ ਦਾਰੂ ਸੁੱਖ ਰੋਗ ਪਿਆ ਵੀ ਕਿਹਾ, ਕਿਉਂਕਿ ਦੁਖੀ ਬੰਦਾ ਫਿਰ ਯਾਦ ਕਰਦਾ ਨਿਰੰਕਾਰ ਨੂੰ, ਤੇ ਜਦੋਂ ਨਿਰੰਕਾਰ ਦੇ ਚੇਤੇ ਆ ਜਾਏ, ਦੁੱਖ ਦੇ ਮਾਰੇ ਨੂੰ ਵੀ ਚੇਤੇ ਆ ਜਾਏ, ਸਮਝ ਲਓ ਦੁੱਖ ਦਾਰੂ ਹੋ ਗਿਆ। ਕੋਈ ਵਿਅਕਤੀ ਦੁਖੀ ਹੋ ਕੇ, ਸੰਸਾਰ ਦੇ ਦੁੱਖਾਂ ਤੋਂ ਦੁਖੀ ਹੋ ਕਰਕੇ ਗੁਰੂ ਕੀ ਸ਼ਰਨ ਵਿੱਚ ਆ ਗਿਆ, ਤੇ ਸਮਝ ਲਓ ਉਹ ਦੁੱਖ ਜਿਹੜਾ ਸਾਨੂੰ ਗੁਰੂ ਸ਼ਰਨ ਵਿੱਚ ਲੈ ਆਇਆ, ਉਹ ਸੁੱਖ ਹੋ ਗਿਆ, ਉਹ ਦਾਰੂ ਹੋ ਗਿਆ। ਕਹਿਣ ਲੱਗੇ ਇਸੇ ਤਰ੍ਹਾਂ ਸਾਡੇ ਦੁੱਖ ਵੀ ਕਈ ਵਾਰ ਦਾਰੂ ਬਣ ਜਾਂਦੇ ਨੇ, ਜੇ ਅਸੀਂ ਵਿਲਕੇ ਗੁਰੂ ਚਰਨਾਂ ਵਿੱਚ ਆ ਕਰਕੇ ਢੇਰੀ ਹੋਈ ਸੱਚੇ ਪਾਤਸ਼ਾਹ ਮੇਰੇ ਆਪਣੇ ਵੱਸ ਦੀ ਬਾਤ ਨਹੀਂ, ਤੂੰ ਕਿਰਪਾ ਕਰਦੇ ਸਭ ਕੁਝ ਜਾਂਦਾ ਮਹੱਲਾ ਪਹਿਲਾ, ਨਾਨਕ ਦੁਨੀਆਂ ਭਾਸ

0: ਦੇਖਣ ਚਲੀ ਗਏ, ਪੁਰਾਣੇ ਥਾਂ ਚਲੀ ਗਏ, ਹੁਣ ਗਾਉਣ ਵਾਲਾ ਆਇਆ ਭੱਜ ਕੇ ਜਾਂਦੇ, ਸਾਰੀ ਰਾਤ ਲੰਘ ਜਾਂਦੀ। ਕਿਉਂਕਿ ਸਾਂਝ ਬਣਦੀ ਹੈ, ਇਸ ਕਰਕੇ ਕਹਿਣ ਲੱਗੇ ਦੁਨੀਆਂ ਤੇ ਸਿਰਫ ਖੇਹ ਹੀ ਖੇਹ ਹੈ, ਨਾਨਕ ਦੁਨੀਆਂ ਪਸ ਰੰਗ ਪਸੂ ਹੂੰ, ਪਸ ਕੇ ਸਾਰੇ ਪਾਸੇ ਵਿਕਾਰਾਂ ਦੀ ਕਾਲਕ ਹੈ, ਮਾਇਆ ਦਾ ਪ੍ਰਭਾਵ ਹੈ, ਮਾਇਆ ਗਿਣਦਿਆਂ ਗਿਣਦੇ ਹੱਥ ਕਾਲੇ ਹੋ ਜਾਂਦੇ, ਮੂੰਹ ਕਾਲਾ ਹੋ ਜਾਂਦਾ। ਪਸੋ ਭਸ ਕਮਾਵਣੀ ਭੀ ਭਸ ਭਰੀ ਹੈ ਦੇ, ਤੇ ਕੱਲੇ ਹੱਥ ਹੀ ਨਹੀਂ, ਦੇਹ ਵੀ ਆਪਣੇ ਆਪ ਸਰੀਰ ਨੂੰ ਵੀ ਐਂ ਕਾਲਾ ਕਰ ਲਈਦਾ ਸੰਸਾਰ ਦੇ ਵਿਕਾਰਾਂ ਦੇ ਨਾਲ। ਜਾ ਜਿਓ ਵਿੱਚੋਂ ਕੱਢੀਏ ਪਸੂ ਭਰਿਆ ਜਾਏ। ਕਹਿਣ ਲੱਗੇ ਜਦੋਂ ਕਿਤੇ ਵਿੱਚੋਂ ਜੀ ਨਿਕਲਦਾ ਹੈ, ਆਤਮਾ ਨਿਕਲਦੀ ਹੈ, ਉਹ ਵੀ ਮੈਲੀ ਹੋ ਕੇ ਐਂ ਵਿਕਾਰਾਂ ਨਾਲ ਲਿਬੜੀ ਹੋਈ, ਤੇ ਅਜਿਹੀ ਆਤਮਾ ਜਦੋਂ ਧਰਮ ਦੇ ਸਾਹਮਣੇ ਪੇਸ਼ ਹੁੰਦੀ ਹੈ, ਧਰਮ ਦੀ ਕਸਵੱਟੀ ਤੇ ਪਰਖੀ ਜਾਂਦੀ, ਅੱਗੇ ਲੇਖਾ ਮੰਗਿਆ ਹੈ ਹੋਰ ਦਸੋਣੀ ਪਾਏ, ਤੇ ਅੱਗਿਓਂ ਸਗੋਂ ਸ਼ਰਮਿੰਦਗੀ ਦੀ 10 ਗੁਣਾ ਜਿਹੜੀ ਹੋਰ ਜਿਹੜੀ ਹੈ ਉਹ ਦੁੱਖ ਚੜਨਾ ਪੈਂਦਾ ਹੈ। ਪੌੜੀ ਨਾਏ ਸੁਣੀਏ ਸੁਧ ਸੰਜਮੋ, ਜਮ ਜੇ ਨੇੜ ਨਾ ਆਵੇ। ਕਹਿਣ ਲੱਗੇ ਹੁਣ ਪੌੜੀ ਆ ਗਈ ਹੈ, ਇਹਦੇ ਵਿੱਚ ਕਹਿਣ ਲੱਗੇ ਨੇ ਕਿ ਇਸ ਤੋਂ ਬਚਣਾ ਕਿਵੇਂ ਹੈ। ਨਾਏ ਸੁਣਿਆ, ਨਿਰੰਕਾਰ ਦੇ ਨਾਮ ਨੂੰ ਸੁਣੋ, ਉਹਦੀ ਸਿਫਸਲਾ ਸੁਣੋ, ਸਿਫਸਲਾ ਸੁਣਿਆ ਮੰਨਿਆ ਮਨ ਕੀਤਾ ਭਾਉ ਦੀ ਅਵਸਥਾ ਤੇ ਲੈ ਕੇ ਜਾਓ। ਸੁਚ ਸੰਜਮੋ, ਆਪਣੇ ਸਰੀਰ ਨੂੰ ਸੰਜਮ ਵਿੱਚ ਰੱਖੋ, ਵਿਕਾਰਾਂ ਤੋਂ ਇਹਨਾਂ ਤੋਂ ਬਚਾ ਕਰਕੇ ਰੱਖਣਾ, ਤੇ ਫਿਰ ਜਮ ਨੇੜ ਨਾ ਆਵੇ। ਜਮ ਦਾ ਕੋਈ ਵਿਕਾਰ ਫਿਰ ਨੇੜੇ ਨਹੀਂ ਆਉਂਦਾ, ਮੌਤ ਵੀ ਨੇੜੇ ਨਹੀਂ ਆਉਂਦੀ, ਜਿਸ ਨੇ ਸੱਚੇ ਨਾਮ ਨਾਲ ਆਪਣੀ ਸਾਂਝ ਪਾ ਲਈ। ਨਾ ਸੁਣਿਆ ਘੱਟ ਚਾਨਣਾ, ਨਾ ਸੁਣਨ ਦੇ ਨਾਲ ਹਿਰਦੇ ਅੰਦਰ ਚਾਨਣ ਪੈਦਾ ਹੋ ਜਾਂਦਾ, ਕਾਲਖ ਦਿਸਣ ਲੱਗ ਜਾਂਦੀ ਹੈ, ਅੰਦਰਲੇ ਮੈਲ ਦਿਸਣ ਸ਼ੁਰੂ ਹੋ ਜਾਂਦੀ ਹੈ, ਅੰਧੇਰ ਗਵਾਵੇ, ਅੰਦਰੋਂ ਅੰਧੇਰ ਖਤਮ ਹੋ ਜਾਂਦਾ ਹੈ ਅਗਿਆਨਤਾ ਦਾ, ਲਟੜ ਚਾਨਣ ਹੋ ਜਾਂਦਾ ਹੈ, ਫਿਰ ਸੱਚ ਤੇ ਝੂਠ ਦਿਸਣ ਲੱਗ ਪੈਂਦਾ ਹੈ, ਸੱਚੇ ਮਾਰਗ ਦੀ ਸੋਝੀ ਹੋ ਜਾਂਦੀ। ਨਾਏ ਸੁਣੀਏ ਆਪ ਬੁੱਝੀਏ ਲਾਹਾ ਨਾ ਪਾਏ, ਨਾਏ ਸੁਣਨ ਦੇ ਨਾਲ ਫਿਰ ਆਪੇ ਆਪ ਦੀ ਸੋਝੀ ਆਉਂਦੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣੇ, ਆਪਣਾ ਮੂਲ ਪਛਾਣ ਵਾਲੇ ਪਾਸੇ ਤੁਰਦਾ। ਨਾਏ ਸੁਣੀਏ ਪਾਪ ਕੱਟੀਏ, ਨਾ ਸੁਣਨ ਦੇ ਨਾਲ ਕਮਾਏ ਹੋਏ ਤਮਾਮ ਪਾਪਾਂ ਦਾ ਨਾਸ ਹੋ ਜਾਂਦਾ, ਕੱਟੇ ਜਾਂਦੇ ਨੇ। ਨਿਰਮਲ ਸੱਚ ਪਾਵੇ, ਬਿਨਾਂ ਮੈਲ ਦਿਓ ਇਹ ਨਾਮ ਜਿਹੜਾ ਹੈ ਉਹ ਆਪਣੇ ਪੱਲੇ ਪੈ ਜਾਂਦਾ। ਨਾਨਕ ਨਾਏ ਸੁਣਿਐ ਮੁਖ ਉਜਲੈ, ਨਾ ਗੁਰਮੁਖ ਧਿਆਵੇ। ਇਸ ਤਰ੍ਹਾਂ ਗੁਰੂ ਦੇ ਆਖੇ ਲੱਗ ਕੇ ਜਿਹੜਾ ਉਸਦੇ ਨਾਮ ਨੂੰ ਧਿਆਉਂਦਾ ਹੈ ਆਪਣੇ ਹਿਰਦੇ ਅੰਦਰ, ਉਸ ਦੇ ਮੁੱਖ ਉੱਜਲ ਹੋ ਜਾਂਦਾ ਹੈ। ਅਜਿਹੇ ਗੁਰਮੁਖ ਪਿਆਰੇ, ਉਹਨਾਂ ਦੇ ਨੇੜੇ ਬੈਠਣ ਵਾਲੇ, ਉਹਨਾਂ ਨਾਲ ਸੁਣਨ ਵਾਲੇ ਕਈਆਂ ਦਾ ਆਧਾਰ ਦਾ ਕਾਰਨ ਬਣ ਜਾਂਦਾ। ਗੁਰੂ ਕਿਰਪਾ ਕਰੇ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸ਼ਹਾਦਤ ਤੋਂ ਪ੍ਰੇਰਣਾ ਲੈ ਕਰਕੇ ਆਪਣੇ ਦੁੱਖਾਂ ਨੂੰ ਦੂਰ ਕਰਨ ਲਈ ਅੰਤਰ ਗੁਰ ਅਰਾਧਨਾ ਜਿਹਵਾ ਜਪ ਗੁਰ ਨਾਉਂ ਦੇ ਜਿਹੜਾ ਮੈਥਡ ਹੈ ਉਸ ਨੂੰ ਅਪਣਾਉਣ ਦਾ ਯਤਨ ਕਰੀਏ। ਅਰਦਾਸ ਬੇਨਤੀ ਕਰੀਏ, ਗੁਰੂ ਚਰਨਾਂ ਵਿੱਚ ਵਿਸਰਨਾ ਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਸਭ ਦੀ ਹਾਜ਼ਰੀ ਲਿਖੇ ਲੱਗ ਜਾਵੇ। ਬਹੁਤ ਸਾਰੀਆਂ ਸੰਗਤਾਂ ਵੱਲੋਂ ਮਾਣ ਬਖਸ਼ਿਆ ਗਿਆ ਸਤਿਗੁਰ ਸੱਚੇ ਚੜ੍ਹਦੀ ਕਲਾ, ਪਰਿਵਾਰਾਂ ਸੁੱਖ ਸ਼ਾਂਤੀ, ਆਪਸੀ ਪਿਆਰ ਤਫਾਕ ਬਖਸ਼ੇ ਜੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ। ਆਖੋ ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪੁੱਤਰ ਤੇ ਲਾਹੇ ਦੇ ਬਾਣੀਆਂ ਹਾਜ਼ਰੀਆਂ ਭਰ ਕੇ, ਇਹ ਲਾਹੇ ਬਾਣੀ ਦੀ ਕਥਾ ਤੇ ਕੀਰਤਨ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪੰਜ ਮਹਾਨ ਵਿਦਵਾਨ ਕਥਾਕਾਰ ਸਕਾਰ ਜੋ ਗਿਆਨੀ ਸਕੱਤਰ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਲਾਹੇ ਬਾਣੀ ਲੇਡੀ ਵਾਰ ਕਥਾ ਸਰਵਣ ਕਰਵਾਈ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਪ੍ਰੋਗਰਾਮ ਜੋ ਹੈ ਉਹ ਆਰੰਭ ਹੋ ਰਿਹਾ ਸੰਗਤੀ ਰੂਪ ਦੇ ਵਿੱਚ, ਅਤੇ ਕੱਲ੍ਹ ਦੇ ਬਾਰੇ ਦੱਸਿਆ। ਕੱਲ੍ਹ ਨੂੰ ਸਾਰਾ ਪ੍ਰੋਗਰਾਮ ਸੰਤ ਸਾਨੂੰ ਅਰਜਨ ਦੇਵ ਜੀ ਦੀ ਮਹਾਨ ਸ਼ਹੀਦੀ ਨੂੰ ਹੀ ਸਮਰਪਿਤ ਹੈਗਾ। ਨਿਸ਼ਾਨ ਸਾਹਿਬ ਦਾ ਚੋਲਾ ਵੀ ਬਦਲਿਆ ਜਾਣਾ, ਬਹੁਤ ਕੁਛ ਹੈਗਾ, ਮਿੰਨੀ ਕਾਨਫਰੰਸ ਵੀ ਇਸ ਮਹੀਨਾ ਚੋਣੀ, ਸਹਿਜ ਪਾਠ ਦੇ ਭੋਗ ਵੀ ਜਿਹੜਾ ਆਪਾਂ ਸਹਿਜ ਘਰਾਂ 'ਚ ਪਾਏ ਬਣਾ ਕੀਤੇ ਉਹ ਇੱਥੇ 10 ਵਜੇ ਸ਼ੁਰੂ ਹੋਣੇ। ਬਾਕੀ ਸੂਚਨਾ ਪਹਿਲਾਂ ਮੈਂ ਦੇ ਚੁੱਕਾ। ਆਹ ਹੁਣ ਆਪਾਂ ਰਾਹੀ ਬਾਣੀ ਦੇ ਪਾਠ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ।
2: ਵਾਹਿਗੁਰੂ ਜੀ ਕੀ ਫਤਿਹ।

0: ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੇ ਬਿਰਧ ਵਿਵੇਕੇ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ
0: ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਾ ਪਰੇ ਨਾ ਭੰਗ
0: ਨਾਮ ਜਨ ਕੀ ਵਡਿਆਈ

0: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ,
1: ਜੇ ਸਾਖੁਰ ਕੋ ਰਖ ਮਨ ਮਾਏ,
0: ਸੁਗੰਧਤ ਧਨ ਲਾਵੇ,
1: ਤਿਨ ਕੋ ਸਿਮਰ ਪਰਮ ਗਤ ਪਾਵੇ,
0: ਸਾਧੁ ਸੈ ਸੁਖ ਮੰਦਰ,
1: ਇਸੇ ਧਿਆਏ ਸਦਾ ਮਨ ਅੰਦਰ,
0: ਸਾਧ ਗ੍ਰਹਿ ਸੰਗ ਸੁਖ ਬਸਨਾ,
1: ਆਠ ਪੈ ਸਿਮਰੋ ਤਿਸ ਰਸਨਾ,
0: ਸਾਧ ਰੰਗ ਰਸ ਭੋਗ
1: ਨਾਨਕ।

0: ਹਰ ਜਸ ਕਹੇ
1: ਪ੍ਰਸਾਦ ਤੇਰੇ ਸਗਲ ਛੇਦਰ ਢਾਕੇ
0: ਮਨ ਸ਼ਰਨੀ ਪ੍ਰਭਾਕੁਰ ਤਾਂ ਕਹੇ
1: ਪ੍ਰਸਾਦ ਤੁਝਕੋ ਨਾ ਪਹੁੰਚੇ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਪ੍ਰਸਾਦ ਪਾਈ ਦੁਰਲਭ ਦੇ
0: ਨਾਨਕ ਤਾਂ ਕੀ ਭਗਤ ਕਰੇ
1: ਪ੍ਰਸਾਦ ਆ ਭੁਖਨ ਪਹਿਰੀ ਜੈ
0: ਮਨ ਤੇ ਸਿਮਰਤ ਕੋ ਆਲਸ ਕੀ ਜੈ
1: ਪ੍ਰਸਾਦ ਅਸਵ ਹਸਤ ਅਸਵਾਰੀ
0: ਮਨ ਇਸ ਪ੍ਰਭ ਕੋ ਕਬੂ ਨਾ ਬਿਸਾਰੀ
1: ਪ੍ਰਸਾਦ ਬਾਗ ਮਿਲਕ ਤਨਾ
0: ਰਾਖ ਪ੍ਰਭ ਹੈ ਪ੍ਰਭ ਆਪਣੇ ਮਨਾ
1: ਤੇਰੀ ਮਨ ਬੰਤ ਬਣਾਈ
0: ਉਠਟ ਬੈਠਲ ਸਤ ਸਹਿ ਧਿਆਈ
1: ਧਿਆਈ ਜੋ ਏਕ ਲਖ

0: ਸਾਧ ਸੰਗ ਰਸੈ
1: ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਓ
1: ਸੰਗ ਨਾ ਮਨ ਤੇ ਬਿਸਰੈ
0: ਸਾਧ ਸੰਗ ਸਭ ਬ੍ਰਹਮ ਨਿਸਤਰੇ
1: ਸਾਧ ਕੇ ਸੰਗ ਲਗੇ ਬ੍ਰਹਮ ਮੀਠਾ
0: ਸਾਧੂ ਕੇ ਸੰਗ ਕਟ ਕਟ ਰੀਠਾ
1: ਸੰਗ ਪਏ ਆਗਿਆਕਾਰੀ
0: ਸਾਧ ਸੰਗਤ ਪਈ ਹਮਾਰੀ

0: ਪਵਿੱਤਰ ਉਸਕਾ ਵੀ ਹੋਏ ਮੋਹ
1: ਸੰਗ ਦੁਖੀ ਸਦਾ ਪਵਿੱਤਰ
0: ਸੰਗ ਕਾ ਦੁਖੀ ਕਿਸੇ ਕਾ ਨਹੀਂ
1: ਸੰਗ ਦੁਖੀ ਕੋ ਡਾਨ ਲਾਗੈ
0: ਸੰਗ ਕੇ ਦੁਖੀ ਕੋ ਸਭ ਤਿਆਗੈ
1: ਸੰਗ ਦੁਖੀ ਮਹੰਕਾਰੀ

0: ਸੰਤ ਅੱਗੇ ਸੇਵਕ ਸਗਲ ਉਧਾਰਨ
1: ਅੱਗੇ ਸੇਵਨ ਦੁਖ ਵਿਸਾਰਨ
0: ਆਪੇ ਮੇਲ ਲਏ ਕਿਰਪਾਲ
1: ਗੁਰ ਕਾ ਸ਼ਬਦ ਜਪ ਭਏ ਨਿਹਾਲ
0: ਕੀ ਸੇਵਾ ਸੋਈ ਲਾਗੈ
1: ਜਿਸਨੂੰ ਕਿਰਪਾ ਕਰੇ ਵਡਭਾਗੇ
0: ਨਾਮ ਜਪਤ ਪਾਵੈ ਬਿਸਰਾਮ
1: ਨਾਨਕ ਤਿਨ ਪੁਰਖ ਤੋਂ ਉੱਤਮ ਕਰਮਾ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
1: ਰਸ ਦਾ ਬਸੇ ਹਰ ਸੰਗ
0: ਜੈ ਸੁਭਾਏ ਹੋਵੈ ਸੋ ਹੋਏ
1: ਤੈ ਹਾਰ ਪਛਾਣੈ ਸੋ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ
1: ਜੈਸਾ ਸਾਧ ਐਸਾ ਦਿਸਟਾਨਾ
0: ਜਿਤੇ ਉਪਜੈ ਤਿਸ ਮਾਏ ਸਮਾਏ

0: ਪਰਦੀ
1: ਸਤਿਗੁਰ ਸਿੱਖੀ ਕਰੈ
0: ਪ੍ਰਤਪਾਲ ਸਦਾ ਦਇਆ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰ ਵਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖੇ ਬੰਧਨ ਕਾਟੈ
0: ਸਿੱਖ ਕਾ ਤੇ ਹਟੈ
1: ਸਤਿਗੁਰ ਸਿੱਖੋ ਨਾਮ ਦਾਨ ਦੇ
0: ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖਾ ਹਲਤ ਪਲਤ ਸਵਾਰੈ

0: ਦਰਸਾ ਗੁਰਬਣ ਭਾਗੀ ਪਾਈ ਹੈ।
1: ਸਫਲ ਦਰਸ਼ਨ ਪੇਖਤ ਪੁਨੀਤ
0: ਦਰਸ਼ਨ ਚਰਨ ਗਤ ਨਿਰਮਲ ਰੀਤ
1: ਭੇਟਤ ਸੰਗ ਰਾਮ ਗੁਣ ਰਵੈ
0: ਕੀ ਦਰਗਹਿ ਰਵੈ
1: ਸੁਣ ਕਰ ਬਚਨ ਕਰਨ ਆਗਾਨ
0: ਮਨ ਸੰਤੋਖ ਆਤਮ ਪਤੀ ਆਨੇ
1: ਪੂਰਾ ਗੁਰ ਅਖਿਓ ਜਾ ਕਾ ਮੰਤਰ
0: ਦ੍ਰਿਸ਼ਟ ਪੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਭਾਵੇ ਤਿਸ ਲੈ ਮਿਲਾਏ
1: ਬਾ ਏਕ ਉਸਤਤ ਅਨੇਕ
0: ਸਤਿਗੁਰ ਪੂਰਨ ਬਿਰੇ
1: ਬੋਲ ਨਾ ਪਹੁੰਚਤ ਪ੍ਰਾਣੀ
0: ਮੋਚਰ ਪ੍ਰਭਾਣੀ
1: ਮੇਰਾ ਹਾਰ ਨਿਰਵੈਰ ਸੁਖਦਾਈ
0: ਕੀਮਤ ਕਿਨੇ ਨਾ ਪਾਈ
1: ਅਨੇਕ ਭਗਤ ਬੰਧਨ ਨਿਤ ਕਰ ਹੈ।

0: ਫਰਮਾਏ ਬਾਬ ਮਿਤ ਸੁਤ ਭਾਈ
1: ਜੈ ਸਰਬ ਕਲਾ ਆਪੇ ਪਰਬੀ
0: ਤੈ ਵੇਦ ਕਦੇ ਕਹਾ ਪੋਚੀ
1: ਜਬ ਆਪਣ ਆਪ ਆਪ ਉਰਤਾਰੈ
0: ਸਗਨ ਅਪਸਗਨ ਕਹਾ ਵਿਚਾਰੇ
1: ਆਪਣ ਊਚ ਆਪਣ ਆਪ ਨੇਰਾ
0: ਕੌਂਟਾ ਪ੍ਰਭੂ ਕਹੀ ਚੇਰਾ
1: ਬਿਸ ਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਗਨ ਜਾਣਵਾ
1: ਜੈ ਅਚਲ ਅਛੇਦ ਅਪੇ ਸਮਾਇਆ
0: ਅਸੇ ਵਿਆਪਤ ਮਾਇਆ
1: ਆਪਸ ਕੋ ਆਪੇ ਆਦੇਸ
0: ਉਲਕਾ ਨਾਹੀ ਪਰਵੇ
1: ਇਕ ਏਕ ਏਕ ਭਗਵੰਤਾ
0: ਕੌਣ ਅਚੇ

0: ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇਹ ਕਰ ਹੱਥ

ਲੀਤੜਾ ਲਭ ਰੰਗਾਏ ਮੇਰਾ ਕੰਤ ਨ ਪਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ਇਹੋ ਤਨ ਮਾਇਆ ਪਾਇਆ ਪਿਆਰੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੀਰਤਨ ਸੁਹਿਲਾ, ਸੁਹਿਲਾ ਰਾਗ ਗੌੜੀ ਦੀਪ ਕੀ ਮਹਿਲਾ ਪਹਿਲਾ। ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਜੈਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ। ਚਿਤਕਰ ਗਾਵੋ ਸੁਹਿਲਾ ਸਿਵਰੋ ਸਿਜਨਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹੋ ਵਾਰੀ, ਜਿਤ ਸੁਹਿਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲਿਨ ਦੇਖੇਗਾ ਦੇਵਨ ਹਾਰ, ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਮਲ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਅਸੀਸਣੀਆਂ ਜੋ ਹੋਵੈ ਸਾਹਿਬ ਸਿਓ ਮੇਲ। ਕਰ ਕਰ ਇਹੋ ਪਹੁੰਚਾ ਸਦਰੇ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ। ਰਾਗ ਆਸਾ ਮਹਿਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕ ਹੋਵੇ ਸਨੇਕ। ਬਾਬਾ ਜੈਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸੀਆਂ ਕੜੀਆਂ ਪੈਰਾ, ਤਿੱਥੀ ਵਾਰੀ ਮਾਹੋ ਹੋਵਾ ਸੂਰਜ ਏਕੋ ਰੁਤਨੇਕ। ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਤਨਾ ਸ੍ਰੀ ਮਹਿਲਾ ਪਹਿਲਾ। ਲਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ ਦੂਪ ਮਰਿਆ ਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਕੁਲੰਤ ਜੋਤੀ, ਕੈਸੀ ਆਰਤੀ ਹੋਏ ਭਾਵ ਖੰਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ, ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕੋ। ਸਹਿਸ ਮੂਰਤ ਨਨਾ ਏਕ ਤੋਈ, ਸਹਿਸ ਪਦ ਬੇਮਲ ਨਨ ਏਕ ਪਦ ਗੰਧ ਬਿਨ। ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਇਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਸੋਤ ਪ੍ਰਗਟ ਹੋਏ, ਜੋਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਆਨ ਦਿਨੋ ਮੋਹੇ ਆਏ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾ ਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹਿਲਾ ਚੌਥਾ, ਕਾਮ ਕ੍ਰੋਧ ਨਗਰ ਬੋ ਪਰਿਆ, ਮੇਰੇ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ। ਰਹਾਓ ਸਾਕਤ ਹਰ ਸਾਧਨਾ ਜਾਣਿਆ, ਤਿੰਨ ਅੰਤਰ ਹੋ ਮੈਂ ਕੰਡਾ ਹੈ। ਜਿਉਂ ਜਿਉਂ ਚਲਾ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਅਰਜਨ ਹਰ ਹਰ ਨਾਮ ਸੁਮਾਣੇ, ਦੁਖ ਜਨਮ ਮਰਨ ਪਉ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਤ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪਵ ਤੇਰੇ, ਹਰ ਰਾਖ ਰਾਖ ਵੜ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਰਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹਿਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰਲਾਹਾ, ਆ ਗਏ ਬਸਨ ਸੁਹੇਲਾ। ਔਦ ਗਟੈ ਦਿਨਸ ਰਹਿ ਨਾਰੇ, ਮਨ ਗੁਰ ਮਿਰ ਕਾ ਸੁਆਰੇ। ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੈ, ਇਹੋ ਰਸ ਕਟਕਟਾ ਦਿਨ ਜਾਨੀ। ਜਾਂ ਕੋ ਆਏ ਸੋਈ ਬਿਹਾ, ਜੋ ਗੁਰ ਤੇ ਮਨੇ ਬਸੇਰਾ, ਨਿਜ ਕਰ ਮੈਲ ਪਾਉ ਸੁਖ ਸਹਿਜੇ, ਬੌਰ ਨਾ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮਾਂਗੇ, ਮੁਖ ਕਰ ਸੰਤਨ ਕੀ ਧੂਰੇ। ਅੰਤਰ ਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮਾਂਗੇ, ਮੁਖ ਕਰ ਸੰਤਨ ਕੀ ਧੂਰੇ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲਣਾ ਜੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ। ਤਿੰਨੇ ਤਪ ਨਿਵਾਰਨ ਹਾਰਾ, ਦੁਖਨਤਾ ਸੁਖਰਾਸ, ਤਾਂ ਕੋ ਵਿਘਨ ਨਾ ਕੋ ਲਾਗੈ, ਜਾ ਕੀ ਪ੍ਰਭਾਗੈ ਅਰਦਾਸ। ਅਰਦਾਸ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਹਾਏ ਵਾਰ, ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ, ਘਰ ਨੌ ਨਿਧਾਵੈ ਧਾਏ, ਸਭ ਥਾਈ ਹੋਈ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਈ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ, ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਰ, ਸੱਚੇ ਪਿਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀਓ, ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀ ਦਾਰੇ ਬਖਸ਼ ਕੇ ਨਿਹਾਲ ਕੀਤਾ ਹੈ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਪਾਤਸ਼ਾਹ ਜੀਓ। ਸੋਹਲੇ ਸਾਹਿਬ ਜੀ ਦੇ ਪਾਠ ਹੋਏ ਹਨ, ਬਾਣੀ ਪੜ੍ਹਦਿਆਂ ਤੋਂ, ਸੇਵਾ ਕਰਦਿਆਂ ਤੋਂ, ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਦਰਾਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੇ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ, ਤੰਦਰੁਸਤੀਆਂ ਬਖਸ਼ਣੀਆਂ, ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ। ਚਾਰ ਪਹਿਰ ਦਿਨ ਆਪ ਜੀ ਦੇ ਪਾਣੀ ਵਿੱਚ ਸੁੱਖ ਨਾਲ ਬਤੀਤ ਹੋਇਆ ਹੈ, ਚਾਰ ਪਹਿਰ ਰਹਿਣ ਆਪ ਜੀ ਆਪਣੇ ਪਾਣੀ ਵਿੱਚ ਬਤੀਤ ਕਰਾਉਣਾ। ਇਸ ਵੇਲੇ ਆਪ ਜੀ ਦਾ ਸੁੱਖ ਆਸਨ ਤਿਆਰ ਹੈ, ਆਪ ਆਪਣੇ ਆਸਨ ਤੇ ਬਿਰਾਜਮਾਨ ਹੋਵੋ, ਸੇਵਕਾਂ ਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਖੁੱਲੇ ਦਰਸ਼ਨ ਦੀਦਾਰੀ ਬਖਸ਼ ਕੇ ਨਿਹਾਲ ਕਰਨਾ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ, ਸਹੀ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਫਤਿਹ ਸੋਰਠ ਮਹੱਲਾ ਪਹਿਲਾ ਪੇਤੁਕੀ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਤਸੰਗ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ। ਸਤਿਗੁਰ ਜੀ ਰਹਿਮਤ ਕਰਕੇ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋ ਕਰੋ ਨਾਮ ਦੀ ਦਾਤ, ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਸਤਿਗੁਰ ਜੀ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਇਸੇ ਤਰ੍ਹਾਂ ਸਤਿਗੁਰ ਜੀ ਜੋੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਸਾਡੀ ਝੋਲੀ ਪਾਏ ਨੇ, ਉਹ ਰਾਗ ਸੋਰਠ ਦੇ ਵਿੱਚ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 635 ਔਰ 636 ਦੇ ਉੱਤੇ ਸੁਭਾਈਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਦੇ ਹੋਏ ਇਸ ਜੀਵਨ ਨੂੰ ਸਫਲਿਆਂ ਕਰ ਦੇਣ, ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਕੀਤੇ ਜਾਣਗੇ। ਸਤਿਗੁਰ ਜੀ ਰਹਿਮਤ ਕਰਕੇ ਇਕਾਗਰਤਾ ਸਹਿਤ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ ਦੇਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਏ ਨਮੈ। ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵਾਓ, ਕਲ ਕਲੇਸ਼ ਤਨ ਮਾਹੇ ਮਿਟਾਵਾਓ, ਸਿਮਰਾਓ ਜਸ ਬਿਸੁੰਬਰ ਏਕੈ, ਨਾਮ ਜਪਤ ਅਗਨਤ ਅਨੇਕੈ, ਵੇਦ ਪੁਰਾਨ ਸਿਮਰਤ ਸੁਰਦਾਖਿਅਰ, ਕਿਨੇ ਰਾਮ ਨਾਮ ਏਕ ਆਖਿਅਰ, ਕਿਨਕਾ ਏਕ ਜੈਸ ਜੀ ਬਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੂ, ਨਾਨਕ ਉਨ ਸੰਗ ਮੋਹੇ ਉਧਾਰੂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ, ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ, ਪ੍ਰਭ ਸਿਮਰਤ ਕਛ ਬੇਗਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰ ਹੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਜੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਹੇ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੋਹਤਾਜੀ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਬੇਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ,
ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਹਾਰੀ, ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰਹਿ ਤਿਨ ਆਨੰਦ ਬਨੇਰੇ, ਪ੍ਰਭ ਕੋ ਸਿਮਰਹਿ ਬਸ ਹੈ ਹਰ ਨੇਰੇ, ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨ ਝੂਰੇ, ਪ੍ਰਭ ਕੈ ਸਿਮਰਨ ਹਾਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨੇਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ, ਅਸ਼ਟਪਦੀ ਜਹਿ ਮਾਤ ਪਿਤਾ, ਸੋਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜਹਿ ਮਹਾ ਪਾਇਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰਾ ਚੱਲੈ, ਜਹਿ ਮੁਸ਼ਕਲ ਹੋਵੈ ਅਤਿ ਭਾਰੀ, ਹਰ ਕੋ ਨਾਮ ਕਿਨ ਮਾਹੇ ਉਧਾਰੀ, ਅਨਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵਹ ਸੂਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੂਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸ ਤਰੈ, ਅਨਿਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ, ਜਿਹੇ ਮਾਰਗ ਇਹੋ ਜਾਤ ਅਕੀਲਾ, ਤਹਿ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ, ਅਨਿਕ ਬਿਘਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਿਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲ ਕਬਹੁ ਨ ਧੋਵੈ, ਹਰ ਕਾ ਨਾਮ ਕੂਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ, ਜਿਹੇ ਮਾਰਗ ਕੇ ਗਨੇ ਜਾਏ ਨ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ, ਜਿਹੇ ਪੈਂਡੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ, ਜਹ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹਿ ਨਾਲ ਪਛਾਨੂ, ਜਹ ਮਹਾ ਭਿਆਨ ਤਪਤ ਬਹੁ ਘਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹ ਤ੍ਰਿਖਾ ਮਨ ਤੁਜ ਅਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਬੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀਂ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕਉ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ, ਪਾਰ ਜਾਤ ਇਹੋ ਹਰ ਕੋ ਨਾਮ ਕਾਮ, ਧੇਨ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵੱਡ ਭਾਗੀ ਪਾਈ ਐ, ਸੰਤ ਕੀ ਸੇਵਾ ਨਾਮ ਧਿਆਈ ਐ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ, ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ, ਅਸ਼ਟਪਦੀ
ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੂਨ ਦਾਨ ਹੋਮੈ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ ਨੌ ਖੰਡ ਪ੍ਰਥਮੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਰਥੀ ਵੈ ਅਗਨ ਮਾਹੇ ਹੋਮਤ ਪ੍ਰਾਨ ਕਨਕ ਅਸ਼ਵ ਹੈਵਰ ਭੂਮ ਦਾਨ ਨਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਥ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਭੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਸ਼ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨ ਸੋ ਅਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬਹੂ ਨਾ ਬਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾਂ ਹੋਏ ਕਾਚੀ ਭੀਤ ਮਨ ਹਰ ਕੀ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਵ ਦਰਗੈ ਨਹੀਂ ਸਿਜਹੈ ਛੂਟ ਸੁਨਾਹੀ ਉਬ ਪਿਆਲ ਮੋਹੇ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕਉ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕਉ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਪੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਨ ਸੁਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹੇ ਘਟ ਵਸੈ ਹਰ ਨਾਮ ਸਲੋਕ ਨਿਰਗੁਣੀ ਯਾਰ ਅਨਿਆ ਸੋ ਪ੍ਰਭ ਸਦਾ ਸੰਮਹਾਲ ਜਿਨ ਕੀਆ ਤੇ ਸੁਚੀਤ ਰੱਖ ਨਾਨਕ ਨਿਭ ਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰਬ ਵਿਵਸਥਾ ਤੁਜੈ ਪਿਆਰੈ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਦ ਭਇਆ ਉਪਰ ਸਾਖ ਸੈਨ ਮੁਖਿ ਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਝੈ ਬਖਸ਼ ਲਿਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਗ ਹਸੈ ਜਿਹ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਭਾਵ ਕਰਨ ਨੇਤਰ ਰਸਨਾ ਤਿਸ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਬਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦਿ ਅੰਤ ਜੋ ਰੱਖ ਨਹਾਰ ਤੇ ਸਿਉ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਾਵ ਨਿਧ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾ ਕੋ ਅੰਦਾ ਜਾਨਤ ਦੂਰੇ ਜਾ ਕੀ ਟਹਿਲ ਪਾਵੈ ਦਰਗੈ ਮਾਨ ਤੇ ਸਹਿ ਬਿਸਾਰੈ ਮੁਗਦ ਅਜਾਨ ਸਦਾ ਸਦਾ ਇਪੂਲ ਨਹਾਰ ਨਾਨਕ ਰੱਖ ਨਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋਟ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋਟ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰ ਤਬ ਪ੍ਰੀਤ ਪਾਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ
ਬਾਹਰ ਪੇਖ ਅੰਤਰ ਮਲ ਮਾਇਆ ਛਪਛ ਨਾਹੀਂ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਵਾਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੇ ਤਰੈ ਅਥਾ ਜਾ ਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਾਨਨ ਸਹਿਜ ਸਮਾਤ ਸੋਨ ਅੰਦਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ ਕਹਾ ਬੁਝਾਤ ਬੂਝੈ ਡੋਰਾ ਨਿਸ ਕਹੀਐ ਤਉ ਸਮਝੈ ਭੋਰਾ ਕਹਾ ਬੇਸਨ ਪਦ ਗਾਵੈ ਗੂੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਚੀਤ ਜੋ ਬੈ ਰਾਈ ਤਾਸਿਓ ਪ੍ਰੀਤ ਬਲੁਆ ਕੇ ਗ੍ਰਹਿ ਪੀਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਬਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾਂ ਲੋਭ ਤ੍ਰੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜਕੈ ਲਾਗ ਹੈ ਆਨ ਸੁਆਈ ਨਾਨਕ ਕਹੂ ਨ ਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਬਸਤੂ ਲੇ ਪਾਛੈ ਪਾਵੈ ਏਕ ਬਸਤ ਕਾਰਨ ਬਿਖੋਟ ਗਵਾਵੈ ਏਕ ਪੀ ਨ ਦੇ ਦਸ ਪੀ ਹੈਰ ਲੇ ਤਾਉ ਮੂੜਾ ਕਹੋ ਕਹਾ ਕਰੇ ਜਿਸ ਠਾਕਰ ਸਿਉ ਨਾਹੀ ਚਾਰਾ ਤਾਕਉ ਕੀਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੁ ਮਨ ਬੂਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੁ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ ਆਪਣੀ ਅਮਾਨ ਕਸ਼ ਬਾਹੁਰ ਸਾਹੁ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸ ਕਾ ਵਿਸ਼ਵਾਸ ਨ ਹੋਵੈ ਜਿਸ ਕੀ ਬਸਤ ਤਿਸ ਆਗੈ ਰਾਖੈ ਪ੍ਰਭ ਕੀ ਆਗਿਆ ਮਨ ਹੈ ਮਾਥੈ ਉਸਦੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਿਕ ਭਾਂਤ ਮਾਇਆ ਕੀ ਹੇਤ ਸਰ ਪ੍ਰਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛੁਤਾਵੈ ਜੋ ਦਿਸੈ ਸੋ ਚਲਨ ਹਾਰ ਲਪਟ ਰਹੇ ਤਹਿ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾਕੋ ਹੱਥ ਨ ਆਵੈ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨੈ ਮਿਥਿਆ ਹਸਤ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਬੇਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸਲੇਤ ਬੇਕਾਰਾ ਬਿਨ ਬੂਜੇ ਮਿਥਿਆ ਸਭ ਪਹੇ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਕਤ ਕੀ ਅਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਰਾਰਥ ਦਾਮ ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਕੈ ਬਲ ਬਲ ਜਾਉ ਰਹਿਤ ਅਵਰ ਕਾਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖ ਹੂੰ ਗੰਢ ਲਾਵਤ ਜਾਨਣ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨਾ ਕਾਹੂ ਭੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪੇ ਮਾਨੈ ਆਪੇ ਆਪ ਆਪ ਕਰਤਨ ਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਂ ਥਨੰਤਰ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ
काम क्रोध अर लोभ मोह बिन सजाए अहंमेव नानक प्रभ शरणागति कर प्रसाद गुरुदेव अष्टपदी जिह प्रसाद शक्ति ही अमृत खाहे तिस ठाकुर को रख मन माहे जिह प्रसाद सुगंधत तन लावे तिस को सिमरत परम गत पावह जिह प्रसाद बसै सुख मंदर तिस त्याहे सदा मन अंदर जिहे प्रसाद ग्रह संग सुख बसना आठ पहर सिम रहो तिस रसना जिह प्रसाद रंग रस भोग नानक सदा त्याई त्यावन जोग जिह प्रसाद पाठ पटंबर हडावै तिसे त्याग कत अवर लुभावै जिह प्रसाद सुख सेज सोई जय मन आठ पहर ताका जस गावी जय जिह प्रसाद तुझ सब को मन मुख ताको जस रसन बखाने जिह प्रसाद तेरो रहता धर्म मन सदा त्याए केवल पार ब्रह्म प्रभ जी जपत दरगह मान पावै नानक पात से ती घर जावै जिह प्रसाद अरोग कंचन देही लिव लावो तिस राम स्नेही जिह प्रसाद तेरा ओला रहत मन सुख पावै हर हर जस कहत जिह प्रसाद तेरे सगल छिद्र ढाके मन सरणी पर ठाकुर प्रभ ताकै जिह प्रसाद तुझ को ना पहुँचै मन सास सास सिमरौ प्रभ ऊचे जिह प्रसाद पाई दुर्लभ देहि नानक ताकी भगत करेहि जिह प्रसाद अपूखन पहरी जय मन तिस सिमरत क्यों आलस की जय जिह प्रसाद असव हस्त असवारी मन तिस प्रभ कौ कबहू ना बिसारी जिह प्रसाद बाग मिलख तना राख परोए प्रभ अपने मना जिन तेरी मन बनत बनाई उठत बैठत साधत सह त्याई तिसह त्याए जो एक अलख है ईहा ऊहा नानक तेरी रखै जिह प्रसाद करह पुन बौदान मन आठ पहर कर तिस का ध्यान जिह प्रसाद तू आचार व्यवहारी तिस प्रभ कहो कबहूना तिस प्रभ कहो सास सास चेतारी जिह प्रसाद तेरा सुंदर रूप सो प्रभ सिमर रहो सदा अनूप जिह प्रसाद तेरी नीकी जात सो प्रभ सिमर सदा दिन रात जिह प्रसाद तेरी पात्र है गुर प्रसाद नानक जा सका है जिह प्रसाद सुनै करण नाद जिह प्रसाद पेखै बिसमाद जिह प्रसाद बोलै अमृत रसना जिह प्रसाद सुख सहजे बसना जिह प्रसाद हस्त कर चलै जिह प्रसाद संपूर्ण फलै जिह प्रसाद परम गत पावै जिह प्रसाद सुख सहज समावै ऐसा प्रभ त्याग अवर कत लागहो गुर प्रसाद नानक मन जागहो जिह प्रसाद तू प्रगट संसार तिस प्रभ को मूल न मनो विसार जिह प्रसाद तेरा प्रताप रे मन मूड तू ताको जाप जिह प्रसाद तेरे कार्य पूरे तिसह जान मन सदा हजूरे जिह प्रसाद तू पावै साच रे मन मेरे तू ता स्यों राच जिह प्रसाद सब की गत होए नानक जाप जपै जप सोए आप जपाए जपै सो नाओ आप गावाए सो हर गुण गाओ प्रभ कृपा ते होए प्रगास प्रभु दया ते कमल बिगास प्रभ सो प्रसन्न बसै मन सोए प्रभ दया ते मत उत्तम होए सर्ब निधान प्रभ तेरी माया आपो कछु न किन्हु लाया जित जित लावहु तित लग है हर नाथ नानक इनकै कछु न हाथ सलोक अगम अगाध पार ब्रह्म सोए जो जो कहै सो मुक्ता होए सुन मीता नानक बिनवंता साध जना की अचरज कथा अष्टपदी साध कै संग मुख उजल होत साध संग मल सगली खोत साध कै संग मिटै अभिमान साध कै संग प्रगटे सो ज्ञान साध कै संग बुझै प्रभ नेरा साध संग सब होत निबेरा साध कै संग पाए नाम रतन साध कै संग एक ऊपर जतन साध की महिमा बरने कौन प्राणी नानक साध की शोभा प्रभ माहे समानी साध कै संग अगोचर मिलै साध कै संग सदा पर फुलै साध कै संग आवै बस पंचा साध संग अमृत रस पुंचा साध संग होए सब की रे।

ਕਬਹੂ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰਲਾ ਹੈ ਸਾਧੂ ਕੈ ਸੰਗ ਅਜਾਰ ਸਹੈ ਸਾਧ ਕੈ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨੇ ਸੁਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋ ਬਾਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛੁ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧ ਕੈ ਸੰਗ ਕਲੂਖਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਕੈ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧ ਕੈ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਉਧਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਕੈ ਸੰਗ ਨ ਮਨ ਤੇ ਬਿਸਰੈ ਸਾਧ ਸੰਗ ਸਰਪਰ ਨਿਸਤਰੈ ਸਾਧ ਕੈ ਸੰਗ ਲਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗ ਗਤ ਭਈ ਹਮਾਰੀ ਸਾਧ ਕੈ ਸੰਗ ਮਿਠੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇ ਤਾ ਸੁਣੈ ਤੇ ਤਾ ਬਖਿਆਨੈ ਸਾਧ ਕੀ ਉਪਮਾ ਤੇ ਹੋ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਾਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਨਿਆਈ ਨਾਨਕ ਸਾਧ ਪ੍ਰਭ ਭੇਦ ਨਾ ਪਹਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੌ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਕ ਕੌ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰਜ ਏਕ ਜਿਉਂ ਬਸੁਧਾ ਕੋ ਖੋਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਉ ਨਾਨਕ ਜਿਉਂ ਭਾਵਕ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛੁ ਬੁਰਾ ਨਾ ਪਹਿਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਕਾ ਗਰੀਬੀ ਸਮਾਹ ਬ੍ਰਹਮ ਗਿਆਨੀ ਪਰ ਉਪਕਾਰ ਉਮਾਹ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ ਬ੍ਰਹਮ ਗਿਆਨੀ ਕੈ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਏਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਾਧ ਜਾਗਤ ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ ਬ੍ਰਹਮ ਗਿਆਨੀ ਕੈ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੇ ਮਹੇਸੁਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸੁਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨ ਜਾਇਆ ਦੇ ਆਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
ब्रह्म ज्ञानी सब सृष्ट का करता, ब्रह्म ज्ञानी साध जीव है नहीं मरता, ब्रह्म ज्ञानी मुक्त जुगत जी का दाता, ब्रह्म ज्ञानी

0: ਪਿਆਰ
1: ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ
0: ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ
1: ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ
0: ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ
1: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਹਾ ਸਮਾਈ
0: ਗੁਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ
1: ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ
0: ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਨਾਵਾਂ ਜੇ ਤਿਸ ਪਾਵਾਂ ਬਿਨ ਪਾਣੀ ਕੇ ਨਾਈ ਕਰੀ
0: ਜੇਤੀ ਸਿਰ ਠੁਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ
1: ਮਨ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ
0: ਗੁਰਾ ਇੱਕ ਦੇਹ ਬੁਝਾਈ

0: ਸੁਰਤੋ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ
1: ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ
0: ਐਸਾ ਨਾਮ ਨਿਰੰਜਣ ਹੋਏ ਜੇ

0: ਵਾਹਿ ਗੁਰੂ ਸਿੱਖ ਮੰਨੈ ਨਾਨਕ ਭਵੈ ਨ ਭਿੱਖ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ
0: ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ

0: ਧਰਮ ਦਿਆ ਕਾ ਪੂਤ ਸੰਤੋਖ ਥਾਪ ਰੱਖਿਆ ਦਿਨ ਸੂਤ
1: ਜੇ ਕੋ ਬੁੱਝੈ ਹੋਵੇ ਸਚਿਆਰ ਧਵਲੈ ਉੱਪਰ ਕੀਤਾ ਭਾਰ
0: ਹੋਰ ਪਰੇ ਹੋਰ ਹੋਰ ਤਿਸਤੇ ਭਾਰ

0: ਦਰਿਆ ਪਸਾਓ ਇਕੋ ਕਵਾਓ ਤਿਸਤੇ ਹੋਏ ਲਖ ਦਰਿਆਓ
1: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ
0: ਜੋ ਦੁੱਧ ਪਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
1: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ
0: ਅਸੰਖ ਸੂਰ ਮੋਹ ਪਖ ਸਾਰ ਅਸੰਖ ਮੋਲੇ ਮਿਲਾਏ ਤਾਰ
1: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ
0: ਜੋ ਦੁੱਧ ਪਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ
0: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਢ ਹੱਤਿਆ ਕਮਾਹੇ
1: ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ
0: ਅਸੰਖ ਮਲੇਸ਼ ਮਲ ਪਾਖਾਏ ਅਸੰਖ ਨਿੰਦਕ ਸਿਰ ਕਰੇ ਪਾ

0: ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਾਓ।
1: ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ।
0: ਹੱਥ ਬਾਣੀ ਫਰਮਾਓ ਸਤ ਸਹਾਨ ਸਦਾ ਮਨ ਚਾਓ।
1: ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ।
0: ਸੁਰਤੀ ਮਹਾ ਕਵਣ ਜਿੱਤ ਹੋਆ ਆਕਾਰ,
1: ਵੇਲ ਨਾ ਪਾਈਆ ਪੰਡਿਤ।

0: ਕਰਤਾ ਸਿਰਟੀ ਕੋ ਸਾਜੇ ਆਪੇ ਜਾਣੇ ਸੋਈ
1: ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ
0: ਨਾਨਕ ਆਖਣ ਸਭ ਕੋ ਆਖੇ ਇਕਦੂ ਇਕ ਸਿਆਣਾ
1: ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ
0: ਨਾਨਕ ਦੇਖੋ ਆਪੋ ਜਾਣੇ ਅੱਗੇ ਗਿਆਨਾ ਸੋਏ
1: ਪਾਤਾਲਾ ਪਾਤਾਲ ਲਖ ਆਗਾਸ ਆਗਾਸ
0: ਉੜਕ ਪਲਥਕ ਵੇਦ ਕਹਿਣ ਇੱਕ ਵਾਤ
1: ਸਹਿਸ ਅਠਾਰਹਿ ਕਹਿਣ ਕਤੇਬਾ ਅਸਲੂ ਇੱਕ ਧਾਤ।

0: ਕਾਰ ਕੀਤੇ ਲੈ ਲੈ ਮੁੱਕਰ ਪਾਹੇ ਕੀਤੇ ਮੂਰਖ ਖਾਹੀ ਖਾਹੇ
1: ਕੀਤਿਆ ਦੁਖ ਭੂਖ ਸਦਮਾਰ ਇਹ ਪਿਹਦਾ ਤੇਰੀ ਦਾ ਤਾਰ
0: ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਏ
1: ਜੇ ਕੋ ਖਾਏ ਕੋਈ ਆਖਣ ਪਾਏ ਉਹ ਜਾਣੇ ਜਿਤੀਆਂ ਮੂੰਹ ਖਾਏ
0: ਆਪੇ ਜਾਣੇ ਆਪੇ ਦੇ ਆਖੇ ਸਭੇ ਕੇਈ ਕੇ
1: ਜਿਸਨੂੰ ਬਖਸੇ ਸਿਫਸਾ ਲਾਹਾ ਨਾਨਕ ਪਾਤ ਸਾਹੀ ਪਾਤਸ਼ਾਹੋ
0: ਅਮਲ ਵਪਾਰ ਅਮਲ ਵਪਾਰੀਏ ਅਮਲ ਭੰਡਾਰ
1: ਅਮੁਲ ਆਵਹਿ ਅਮੁਲ ਲੈ ਜਾਹੀ ਅਮੁਲ ਭਾਈ ਅਮੁਲਾ ਸੁਮਾਹੀ
0: ਅਮਲ ਦੀਵਾਨ ਅਮਲ ਤੁਲ ਅਮਲ ਪਰਵਾਨ
1: ਅਮੁਲ ਬਖਸ਼ੀਸ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਫੁਰਮਾਨ
0: ਅਮਲ ਆਖਿਆ ਨਾ ਜਾਏ ਆਖ ਆਖ ਰਹੇ

0: ਕਿਤੇ ਕਹਿ ਕਹਿ ਉੱਠ ਉੱਠ ਜਾਏ
1: ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ
0: ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ
1: ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾ ਗਵਾਰ
0: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ
1: ਵਾਜੇ ਨਾਦ

0: ਜਸੀ ਰਚਨਾ ਜਿਨ ਰਚਾਈ,
1: ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ,
0: ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ,
1: ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ,
0: ਪਾਤਸ਼ਾਹ ਸਾਹ ਪਾਤਸ਼ਾਹਿਬ ਨਾਨਕ ਰਹਿ।

0: ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ
0: ਆਪ ਨਾਥ ਨਾਥੀ ਸਭ ਜਾਂਕੀ ਰਿੱਧ ਸਿੱਧ ਅਬਰਾ ਸਾਦ
1: ਸੰਜੋਗ ਵਿਜੋਗ ਦੁਇਕਾਰ ਚਲਾ ਵਹਿ ਲੇਖਿਆ ਵਹਿ ਭਾਗ
0: ਆਦੇਸ ਤਿਸ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਏਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪ੍ਰਵਾਨ
0: ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ
1: ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ
0: ਉਹ ਨਦਰ ਨਾ ਆਵੇ ਬਹੁਤਾ ਇਹੋ ਵਿਡਾਨ
1: ਆਦੇਸ਼ ਸੈ ਆਦੇਸ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ
0: ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ
1: ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ
0: ਆਦੇਸ਼ ਤਿਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ

0: ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ
1: ਆਖਣ ਜੋਰ ਚੁਪੈਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ
0: ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੋਰ
1: ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੇ ਸੰਸਾਰ
0: ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ
1: ਵਾਰ ਪਵਨ ਪਾਣੀ ਅਗਨੀ ਪਾਤਾਲ
0: ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ
1: ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
0: ਕਿੱਥੈ ਸੋਹਨ ਪੰਚ ਪਰਵਾਰ ਨਦਰੀ ਕਰਮ ਪਵੈ ਨੀਸਾਂ
1: ਅੱਜ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ
0: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ
1: ਪੌਣ ਪਾਣੀ ਬੈ ਸੰਤਰ ਕੀਤੇ ਕਾਣ ਮਹੇਸ
0: ਕੀਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ
1: ਭੂਮੀ ਮੇਰ ਕੀਤੇ ਕੀਤੇ ਧੂਪ ਦੇਸ
0: ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ
1: ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ
0: ਕੀਤੇ ਦੇਵ ਦਾਨ ਮੁਨ ਕੀਤੇ ਕੀਤੇ

ਜਤ ਪਹਾਰਾ ਧੀਰ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ

ਦਇਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ।

ਕੇਸਵਤਰ ਮਨ ਕੇਸਵਤਰ ਇੰਦ੍ਰ ਕੇਸਵਤਰ ਚੰਦ੍ਰ।

0: ਅਕਰਮੰਗ ਭਰਮੰਗ ਗੰਜੇ ਅਲਿਖੇ
1: ਭੁਜੰਗ ਪ੍ਰਿਆਦ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ
0: ਅਗੰਜੁਲ ਨਾਮੀ ਸਮਸਤੁਲ ਨਿਵਾਸੀ
1: ਨਿਕਾਮੰ ਬਪੂਤੇ ਸਮਸਤੁਲ ਸਰੂਪੇ
0: ਕਰਮੰਗ ਪ੍ਰਣਾਸੀ ਸੁਧਰਮੰ ਬਿਪੂਤੇ
1: ਸਦਾ ਸਚਦਾਨੰਦ ਸਤਰੰ ਪ੍ਰਣਾਸੀ
0: ਕਰਿਮੁਲ ਕੁਨਿੰਦਾ ਸਮਸਤੁਲ ਨਿਵਾਸੀ
1: ਹਰਿਯੰ
0: ਕਰਿਯੰ ਕਰਿਮੁਲ ਰਹਿਨੇ
1: ਚਤੁਰ ਜਗਰ ਵਰਤੀ ਚਤੁਰ ਜਗਰ ਭੁਗਤੇ
0: ਸਵਯੰ ਭਵ ਸੁਭੰ ਸਰਬਦਾ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸ਼ਰਾਵਕ ਸੁਧ ਸੁ

0: ਤੇਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਕੀ ਬਿਨੇ ਕਰਤੀ ਕੇ
1: ਮਾਤਿਮ ਤੰਗ ਜਰੇ ਜਰ ਸੰਗ ਅਨੂਪੂ ਤੰਗ ਸੁਰੰਗ ਸੁਵਾਰੇ
0: ਕੋਟ ਤੁਰੰਗ ਕੁਰੰਗ ਸਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ
1: ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ
0: ਏਤੇ ਪੇ ਤੋ ਕਾਂਪ ਭੂਪਤ ਅੰਤ ਕੋ ਨਾਂਗੇ ਪਾਏ ਪਧਾਰੇ
1: ਗੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ
0: ਗੂੰਜਤ ਗੂੜ ਗੁਜਾਨ ਕੇ ਸੁੰਦਰ ਹੰਸਤੀ ਹੈ ਰਾਜ ਹਜਾਰੇ
1: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ
0: ਕਿਰਪਾ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
1: ਕੀਰਤ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਬਸਿੱਖੈ
0: ਵੇਦ ਪੁਰਾਣ ਕਪੇਵ ਕੁਰਾਨ ਜਮੀ ਜਵਾਨ ਸਮਾਨ ਕੇ ਪੇਖੈ
1: ਕੌਣ ਆਹਾਰ ਜਤੀ ਜਤਾਰ ਸਭੈ ਸੁਵਿਚਾਰ ਹਜ਼ਾਰ ਕੇ ਦਿਖੈ
0: ਭਗਵਾਨ ਭਜੇ ਬਿਨ।

0: ਸ੍ਰੀ ਭਗਵਾਨ ਕੁਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ

ਆਪ ਹੱਥ ਤੈ ਮੋਹਿ ਬਚਾਵਹੁ ਸੇਵਕ ਸਿੱਖ ਸਭੈ ਕਰਤਾਰਾ ਸਭ ਵੈਰਣ ਕੋ ਆਸੰਗਰੀਐ ਹੋਰ ਭਜਨ ਕੀ ਰਹਿ ਪਿਆਸਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓਂਕਾਰ, ਸਤਿਗੁਰੂ ਪ੍ਰਸਾਦਿ।

0: ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ,
1: ਕਰ ਸ਼ਾਂਤ ਸੁਖ ਮਨੈ ਵਸਿਆ ਜਿਨ ਇੱਛਾ ਸਭ ਪੁਜਾਈਆ,
0: ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆਂ ਇਹ ਵਡਿਆਈਆਂ,
1: ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ,
0: ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸਭ

0: ਭਰਮ ਭੁੱਲੇ ਪਿਰਹਿ ਦਾਹਦਿ ਸਿੱਖ ਨਾਮ ਲਾਗ ਸੁਵਾਰਿਆ।
1: ਗੁਰ ਪ੍ਰਸਾਦੀ ਮਨ ਭਿਆ ਨਿਰਮਲ ਜਿਨਾ ਭਾਣਾ ਪਾਵੇ,
0: ਕਹਿ ਨਾਨਕ ਤਿਸ ਦੇਹ ਪਿਆਰੇ।

0: ਹੈ ਨਾਨਕ ਤੂੰ ਸਦਾ ਅਗਮ ਹੈ ਕਿਰੰਤ ਨ ਪਾਇਆ
1: ਸੋ ਨਾਮ ਮੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
0: ਆਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
1: ਜੀ ਜਾਂ ਸਭ ਤੋਂ ਪਾਏ ਇੱਕ ਵੇਖ ਪਰਸਨ ਆਇਆ
0: ਲਵ ਲੋਭ ਅਹੰਕਾਰ ਚੁੱਕਾ ਸਤ ਗੁਰੂ ਭਲਾ ਪਾਇਆ
1: ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ
0: ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ

0: ਪਾਇਆ
1: ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ
0: ਪਵਿੱਤ ਹੋਏ ਸੇਜਣਾ ਜਿਨੀ ਹਰ ਧਿਆਇਆ
1: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
0: ਪਵਿੱਤ ਮਾਤਾ ਪਿਤਾ ਕੁਟੁੰਬ ਸਹਿ ਸੁਭ ਸੰਗਤ ਸਭਾਈਆ

0: ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ।
1: ਨਾਨਕ ਵਿਚਾਰ ਦੇਖੋ ਬਿਨ ਸਤਿਗੁਰੂ ਮੁਕਤ ਨਾ ਪਾਏ।
0: ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ।
1: ਤਾਂ ਗਾਓ ਗੁਰੂ ਕੇਰੀ ਬਾਣੀ ਹਾਂ ਸਿਰ ਬਾਣੀ।
0: ਜਿਨ ਕੋ ਨਦਰ ਕਰ

0: ਰਚਨ ਰਚਿਆ ਸੋ ਹਰ ਮਨ ਨ ਵਸਾਇਆ।
1: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
0: ਕਹਿ ਨਾਨਕਿਓ ਸਰੀਰ ਪ੍ਰਵਾਨ ਹੁਆ ਜਿਨ ਸਤਿਗੁਰ ਸਿਉ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ।

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰੈ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਏ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ

ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਤ ਦੇ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਹਾਨ ਸਤਿਗੁਰੂ ਨਿਤਾਣਿਆਂ ਦੇ ਤਾਰ ਨਿਉਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀਓ ਦਸੋਂ ਪਾਤਸ਼ਾਹ ਕੀ ਆਤਮਕ ਜੋਤ ਸ਼ਬਦ ਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਆਪ ਜੀਆਂ ਨੇ ਦਰ ਆਈ ਸਮੂਹ ਸੰਗਤ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰੂ ਜੀ ਆਪ ਜੀ ਦੀ ਦਇਆ ਮਇਆ ਦੇ ਸਦਕਾ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਹੋਏ ਨਿਤਨੇਮ ਬਾਣੀਆਂ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ ਗਰੀਬ ਨਿਵਾਜ ਆਪ ਜੀ ਕੇ ਦਸਰਿਆਂ ਪਾਸੋਂ ਆਪ ਜੀ ਕੀ ਅਗਾਧ ਬੋਧ ਬਾਣੀ ਦੇ ਪਾਠ ਕਰਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ ਆਪ ਜੀ ਨੇ ਖਿਮਾ ਕਰਨੀਆਂ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਨਾ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਸ਼ੁੱਧ ਸਪਸ਼ਟ ਵਿਚਾਰਨ ਦੀ ਆਪ ਜੀ ਨੇ ਦਾਤ ਬਖਸ਼ਿਸ਼ ਕਰਨੀ ਰਹਿਮਤ ਕਰਨੀ ਗਰੀਬ ਨਿਵਾਜ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਸ਼ਰਧਾ ਭਾਵਨਾ ਸਹਿਤ ਹਾਜ਼ਰੀਆਂ ਭਰੀਆਂ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਭੇਟ ਕੀਤੀਆਂ ਕਿਰਪਾ ਕਰਨੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਦੇ ਹੋਏ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗਰੀਬ ਨਿਵਾਜ ਗੁਰਸਿੱਖੀ ਦੀ ਦਾਤ ਨਾਮ ਦੀ ਦਾਤ ਸੰਗਤ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਬੇਅੰਤ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਸਤਿਗੁਰੂ ਜੀ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਦੇ ਹੋਏ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ ਜੀ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਭਾਵਨਾ ਸਹਿਤ ਪ੍ਰੀਤ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ ਜੀ ਸਦਾ ਅੰਗ ਸੰਗ ਹੋਣਾ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰੈਣ ਸੁਖ ਭਾਣੇ ਅੰਦਰ ਬਤੀਤ ਹੋਈ ਦਿਨ ਚੜ੍ਹੇ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ ਗਰੀਬ ਨਿਵਾਜ ਆਪ ਜੀ ਕੇ ਦਰ ਘਰ ਦੇ ਪ੍ਰੀਤਵਾਨ ਭਾਈ ਗੁਰਕੀਰਤ ਸਿੰਘ ਅਤੇ ਸਮੂਹ ਪਰਿਵਾਰ ਦੇ ਆਪ ਜੀ ਕੇ ਚਰਨਾਂ ਕਮਲਾਂ ਵਿਖੇ ਅਰਦਾਸ ਹੈ ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਕਿਰਪਾ ਕਰੋ ਘਰ ਵਿੱਚ ਸੁੱਖ ਸ਼ਾਂਤੀ ਵਰਤਾਓ ਰਹਿਮਤ ਕਰੋ ਘਰ ਦੇ ਦੁੱਖ ਕਲੇਸ਼ ਆਪ ਜੀ ਗਰੀਬ ਨਿਵਾਜ ਵਿੱਚ ਵਰਤ ਕੇ ਆਪ ਜੀ ਸੱਚੇ ਪਾਤਸ਼ਾਹ ਜੀ ਦੂਰ ਕਰੋ ਰਹਿਮਤ ਕਰੋ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਇਸ ਵਕਤ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦੀ ਦੇ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਗਰੀਬ ਨਿਵਾਜ ਦਰ ਆਈਆਂ ਸੰਗਤਾਂ ਦੀ ਗਰੀਬ ਨਿਵਾਜੀ ਕਰਦੇ ਹੋਏ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰੋ ਜੀ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਕਾ ਨਾਮ ਚਿੱਤਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ। ਤੇ ਤੁਕੀ ਆਸਾ ਮਨਸਾ ਬੰਧਨੀ ਪਾਈ, ਕਰਮ ਧਰਮ ਬੰਦਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਵਿਸਾਰੀ, ਇਹ ਮਾਇਆ ਜਗ ਮੋਹਣੀ ਭਾਈ, ਕਰਮ ਸਭੇ ਵੇਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਕਿਰਪਾਲੂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ, ਧੰਤਾ ਯੋਗ ਹੋ, ਜੋ ਗੁਰੂ ਕਿਰਪਾ ਸਦਕਾ ਨਿਤਾ ਪ੍ਰਤੀ ਪ੍ਰੇਮ ਸਹਿਤ ਸ਼ਰਧਾ ਸਹਿਤ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਸੋ ਸਤਿਗੁਰੂ ਜੀ ਕਿਰਪਾ ਕਰਨ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਸਤਿਗੁਰੂ ਜੀ ਨੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੋਰਠ ਰਾਗ ਅੰਦਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਹਿਲੇ ਸਤਿਗੁਰੂ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਸ਼ਬਦ ਹੈ, ਸਤਿਗੁਰਾਂ ਨੇ ਅੱਜ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਪਵਿੱਤਰ ਸ਼ਬਦ ਦਾ ਭਾਵ ਇਹ ਹੈ ਕਿ ਜੋ ਵੀ ਪ੍ਰਾਣੀ ਸੰਸਾਰ ਅੰਦਰ ਕਰਮ ਕਰਦਾ ਹੈ, ਧਰਮ ਦੇ ਕਰਮ ਕਰਦਾ ਹੈ, ਸੰਸਾਰ ਦੇ ਹੋਰ ਕਰਮ ਵਿਹਾਰ ਕਰਦਾ ਹੈ, ਉਹ ਸਾਰੇ ਕਰਮ ਬੰਧਨ ਮੁਕਤ ਉਦੋਂ ਹੀ ਹੁੰਦੇ ਨੇ ਜਦੋਂ ਉਹਨਾਂ ਕਰਮਾਂ ਵਿੱਚ ਕਿਸੇ ਤਰ੍ਹਾਂ ਦਾ ਲੋਭ ਨਹੀਂ, ਕਿਸੇ ਤਰ੍ਹਾਂ ਦਾ ਵਿਕਾਰ ਨਹੀਂ, ਕਿਸੇ ਤਰ੍ਹਾਂ ਦਾ ਦੂਜਾ ਭਾਵ ਨਹੀਂ, ਤਾਂ ਸਾਰੇ ਕਰਮ ਪਰਵਾਰ ਨੇ। ਪਰ ਜਿਨ੍ਹਾਂ ਕਰਮਾਂ ਵਿੱਚ ਮਨੁੱਖ ਨੂੰ ਦੁਬਧਾ ਚਿੰਬੜ ਜਾਂਦੀ ਹੈ, ਮਾਇਆ ਚਿੰਬੜ ਜਾਂਦੀ ਹੈ, ਦੂਜਾ ਭਾਵ ਚਿੰਬੜ ਜਾਂਦਾ ਹੈ, ਉਹ ਭਾਵੇਂ ਧਰਮ ਦੇ ਕਰਮ ਹੋਣ, ਭਾਵੇਂ ਜਿਨ੍ਹਾਂ ਨੂੰ ਨੇਕ ਕਰਮ ਕਿਹਾ ਜਾਂਦਾ ਹੋਵੇ, ਭਾਵੇਂ ਉਹ ਕਰਮ ਬਹੁਤ ਭਲੇ ਮੰਨੇ ਜਾਂਦੇ ਹੋਣ, ਪਰ ਉਹ ਸਾਰੇ ਕੀਤੇ ਹੋਏ ਕਰਮ ਵਿਅਰਥ ਹੋ ਜਾਂਦੇ ਨੇ, ਮਨੁੱਖ ਲਈ ਬੰਧਨ ਬਣ ਜਾਂਦੇ ਨੇ। ਉਹਨਾਂ ਚੰਗੇ ਕੀਤੇ ਜਾਂਦੇ ਕੰਮਾਂ ਤੋਂ ਵੀ ਮਨੁੱਖ ਦੇ ਅੰਦਰੋਂ ਨਿਰਮਲਤਾ ਨਹੀਂ ਪ੍ਰਾਪਤ ਹੁੰਦੀ, ਕਿਉਂਕਿ ਉਹਨਾਂ ਕਰਮਾਂ ਦੇ ਪਿੱਛੇ ਭਾਵਨਾ ਨੀਅਤ ਜਿਹੜੀ ਹੈ ਉਹ ਦੁਬਧਾ ਵਾਲੀ, ਉਹ ਹਉਮੈ ਵਾਲੀ ਹੁੰਦੀ ਹੈ। ਇਸ ਕਰਕੇ ਉਹ ਕਰਮ ਬੰਧਨ ਬਣ ਜਾਂਦੇ ਨੇ, ਭਾਵੇਂ ਧਰਮ ਦੇ ਹੋਣ। ਸੋ ਗੁਰਦੇਵ ਜੀ ਉਪਦੇਸ਼ ਕਰਦੇ ਨੇ, ਭਾਈ ਅਸੀਂ ਕਰਮ ਕੋਈ ਵੀ ਕਰੀਏ ਪਰ ਉਹ ਸੰਸਾਰ ਦੇ ਕਰਮ ਕਰਦਿਆਂ ਮਨ ਵਿੱਚ ਭਾਵਨਾ ਨੀਅਤ ਚੰਗੀ ਹੋਵੇ, ਪਰਉਪਕਾਰੀ ਹੋਵੇ, ਗੁਰੂ ਕਿਰਪਾ ਵਾਲੀ ਹੋਵੇ, ਤਾਂ ਹਰ ਇੱਕ ਕੀਤਾ ਹੋਇਆ ਕੰਮ ਹੀ ਮਨੁੱਖ ਦਾ ਉਹਦੀ ਬੰਦਗੀ ਬਣ ਜਾਂਦਾ ਹੈ, ਗੁਰੂ ਦੇ ਨੇੜੇ ਲੈ ਆਉਂਦਾ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਕੇ ਨਿਵਾਜਨ। ਅੱਜ ਐਤਵਾਰ ਦਾ ਦਿਹਾੜਾ ਹੈ, ਗੁਰੂ ਚਰਨਾਂ ਵਿੱਚ ਸਾਰਾ ਦਿਨ ਦੀਵਾਨ ਸੱਜਣੇ ਹਨ, ਵਿਸ਼ੇਸ਼ ਕਰਕੇ ਜੋ 18 ਤਰੀਕ ਨੂੰ ਸਾਹਿਬ ਸਤਿਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹਾਦਤ ਦਿਵਸ ਬੀਤ ਕੇ ਗਿਆ ਹੈ, ਗੁਰਦੇਵ ਜੀ ਦੀ ਸ਼ਹਾਦਤ ਨੂੰ ਹੀ ਯਾਦ ਕਰਦਿਆਂ ਅੱਜ ਐਤਵਾਰ ਦੇ ਸਾਰੇ ਦੀਵਾਨ ਸਮਰਪਿਤ ਕੀਤੇ ਜਾਣਗੇ। ਆਪ ਜੀ ਨੂੰ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਹਨ ਜੀ। ਆਓ ਹੁਣ ਸਮਾਂ ਹੋਇਆ ਆਸਾ ਕੀ ਵਾਰ ਦੇ ਕੀਰਤਨ ਦਾ, ਭਾਈ ਸਾਹਿਬ ਭਾਈ ਲਾਖਣ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਜੋੜ ਰਿਹਾ ਜੀ। ਸਰਵਣ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਚਾਰ ਸਲੋਕਾਂ ਨਾਲ ਸਲੋਕ ਬੀ ਮਹਿਲੇ ਪਹਿਲੇ ਕੀ ਲਿਖੇ ਟੁੰਡੇ ਸਰਾਜ ਕੀ ਦੁਨੀ ਸਲੋਕ ਮਹਿਲਾ ਪਹਿਲਾ ਬਲਿਹਾਰੀ ਗੁਰੂ ਆਪਣੇ ਦੇਵਾੜ ਸਲਵਾਰ ਜਿਨ ਮਾਨਸ ਦੇ ਦੇਵਤੇ ਕੀ।

ਸਮਾਦ ਪਾਉਣ ਸਮਾਦ ਪਾਣੀ ਸਮਾਦ ਅਗਨੀ ਖੇਟ ਵਿਟਾਣੀ ਵਿਸਮਾ ਧਰਤੀ ਸਮਾਦ ਖਾਣੀ ਸਮਾਦ ਸਾਧ ਲੱਗਿਆ ਪ੍ਰਾਣੀ ਸਮਾਦ ਸੰਜੋਗ ਸਮਾ ਵਿਜੋ ਸਮਾਦ ਭੁੱਖ ਸਮਾਦ ਭੋਗ।

ਕੋਟੀ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਨੇ ਅਪਾਰ ਰਹਿਮਤ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਦੀ ਦਾਤ ਹਫ਼ਤਾਵਾਰੀ ਦੀਵਾਨਾਂ ਵਿੱਚ ਜੁੜ ਬੈਠ ਕਰਕੇ ਮਾਲਕ ਦੀ ਬਾਣੀ ਦਾ ਆਨੰਦ ਮਾਣਦੇ ਹਾਂ ਹਾਜ਼ਰੀਆਂ ਲਵਾ ਰਹੇ ਹਨ ਸਤਿਗੁਰੂ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਹਰ ਇੱਕ ਜੀਵ ਨੂੰ ਅੰਮ੍ਰਿਤ ਵੇਲੇ ਦੀ ਦਾਤ ਮਾਲਕ ਦੇ ਚਰਨਾਂ ਦਾ ਪਿਆਰ ਮਿਲ ਜਾਏ ਜਿਹਦੇ ਕਰਕੇ ਮਿਲਿਆ ਹੋਇਆ ਇਹ ਮਨੁੱਖਾ ਜਾਮਾ ਸਾਡਾ ਸਫਲਾ ਹੋ ਸਕੇ ਮਾਲਕ ਦੇ ਚਰਨਾਂ ਵਿੱਚ ਅਰਦੋਈ ਬੇਨਤੀ ਕਰੀਏ ਸਤਿਗੁਰੂ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਿੱਤ ਦੁਆਰੈ ਉਭਰੈ ਤਿੱਤੈ ਲਹਿਓ ਉਬਾਰ ਸਤਿਗੁਰ ਸੁਖ ਵੇਖਾ ਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੁਝਈ ਹਰ ਬਿਨ ਬਖਸਣ ਹਾਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਕੇਵਲ ਸਿੱਖ ਧਰਮ ਇਹੋ ਜਿਹਾ ਹੈ ਜਿਹੜਾ ਸਰਬਤ ਦਾ ਭਲਾ ਮੰਗਦਾ ਹੈ ਤੇ ਕਿਉਂਕਿ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਸਾਡਾ ਸਾਰਿਆਂ ਦਾ ਇੱਕੋ ਇੱਕ ਪਿਓ ਹੈ ਉਹ ਮਾਲਕ ਤੇ ਸਾਰੇ ਹੀ ਅਸੀਂ ਉਸ ਮਾਲਕ ਦੇ ਬੱਚੇ ਹਾਂ ਅੱਜ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹਾਦਤ ਦਿਹਾੜਾ ਮਨਾ ਰਹੇ ਹਾਂ ਨਾਲ ਨਾਲ ਅੱਜ ਫਾਦਰ ਡੇ ਵੀ ਹੈ ਸਤਿਗੁਰੂ ਜੀ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀਆਂ ਅਕਲਾਂ ਦੀ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ ਇਹ ਮਿਲਿਆ ਹੋਇਆ ਮਨੁੱਖਾ ਜਾਮਾ ਸਾਡਾ ਮਾਲਕ ਦੇ ਨਾਮ ਦੇ ਨਾਲ ਜੁੜ ਕਰਕੇ ਬਤੀਤ ਹੋ ਜਾਏ ਆਓ ਮਿਲ ਕੇ ਅਨੰਦ ਸਾਹਿਬ ਜੀ ਦੇ ਜਾਪ ਉਪਰੰਤ ਸਮਾਂ ਰਾਮ ਕਲੀ ਮਹਿਲਾ ਤੀਜਾ ਆਨੰਦ ਓਂਕਾਰ

सुनिहार सत्रियाकाल। वाहिगुरु जी का खालसा, वाहिगुरु।

सतगुर मेरा पुरख बेदाता गुर जैसा नाहीं को देवो जिस मस्त

ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧ।

0: ਵਾਹਿਗੁਰੂ ਜੀ ਕੀ ਫਤਿਹ।
1: ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਧੰਨ ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਮਹਾਰਾਜ ਦੇ ਜੋਤੀ ਜੋਤ ਭਾਵ ਸ਼ਹੀਦੀ ਦਿਨ ਨੂੰ ਮਨਾਉਂਦੇ ਹੋਏ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਦਰਬਾਰ ਦੀਆਂ ਹਾਜ਼ਰ ਭਰ ਕੇ ਕਥਾ ਕੀਰਤਨ ਸਰਵਣ ਕਰਕੇ ਇਲਾਹੀ ਬਾਣੀ ਦੇ ਪਾਠ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਅਰਦਾਸ ਤੋਂ ਉਪਰੰਤ ਹੁਕਮਨਾਮਾ। ਸਾਹਿਬਾਂ ਨੇ ਬਖਸ਼ਿਸ਼ ਕੀਤੀ, ਨਿਬੇੜਾ ਸੀ ਥੋੜ੍ਹਾ, ਅਤੇ ਗੁਰੂ ਕਿਰਪਾ ਕਰ ਸਾਨੂੰ ਉਸ ਦੇ ਉਪਦੇਸ਼ ਦੇ ਚਰਨ ਦੀ ਸਮਤ ਬਖਸ਼ੇ। ਅੱਜ ਦਾ ਪ੍ਰੋਗਰਾਮ ਪਹਿਲਾਂ ਮੈਂ ਦੱਸਾਂਗਾ, ਆਪ ਜੀ ਨਾਲ ਸਾਂਝਾ ਕਰਾਂਗਾ। ਅੱਜ ਪਹਿਲਾਂ ਕਥਾ ਹੋਵੇਗੀ, ਉਸ ਤੋਂ ਬਾਅਦ ਫਿਰ ਭੋਗ ਪੈਣਗੇ ਸ੍ਰੀ ਸਹਿਜ ਪਾਠਾਂ ਦੇ ਜੋ ਘਰਾਂ 'ਚ ਰੱਖੇ ਸਨ ਆਪਾਂ ਨੇ ਸਵਾਦੇ ਭਲੇ ਲਈ 10 ਵਜੇ ਆਰੰਭ ਹੋ ਕੇ। ਉਸ ਤੋਂ ਬਾਅਦ ਕੀਰਤਨ ਹੋਵੇਗਾ ਥੋੜ੍ਹਾ, ਫਿਰ ਠੀਕ 11:30 ਮਿੰਨੀ ਕਾਨਫਰੰਸ ਹੋ ਜਾਣੀ ਭਾਵ ਇੱਥੇ ਮੇਨ ਹਾਲ 'ਚ। ਉਸ ਦੇ ਵਿੱਚ ਉਹਨਾਂ ਨੇ ਰੱਖਿਆ ਹੈ ਗੁਰਸਿੱਖ ਸ੍ਰੀ ਸੁਖਮਨੀ ਸਾਹਿਬ ਦਾ ਦੇ ਬਾਰੇ, ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੁਰ ਇਤਿਹਾਸ ਬਾਰੇ, ਅਤੇ ਫਿਰ ਬੱਚਿਆਂ ਨੇ ਖਾਲਸਾ ਸਕੂਲ ਦਿਆਂ ਨੇ ਵੀ ਕੀਰਤਨ ਕਰਨਾ ਹੈਗਾ, ਸੋ ਉਹ ਪ੍ਰੋਗਰਾਮ ਚੱਲਣਾ ਹੈਗਾ 1.5 ਘੰਟਾ। ਉਸ ਤੋਂ ਬਾਅਦ ਫਿਰ ਕੀਰਤਨ ਅਤੇ ਕਥਾ ਹੋਵੇਗੀ, 12:30 ਹੋਣਗੀਆਂ। ਇਹ ਅੱਜ ਦੇ ਬਾਰੇ ਪ੍ਰੋਗਰਾਮ ਹੈ ਜੀ, ਅਤੇ ਸੰਗਤ ਨੂੰ ਬੇਨਤੀ ਹੈ ਦੂਸਰੀ ਸੂਚਨਾ, ਜੋ ਨੌਰਥ ਸਾਲ ਅਤੇ ਸਾਊਥ ਸਾਲ ਦੀਆਂ ਬਿਲਡਿੰਗਾਂ ਬਣਦੀਆਂ ਉਸ ਵਾਸਤੇ ਦਸਵੰਦ ਕੱਢ ਕੇ ਮਾਇਆ ਦੇਣ ਵਾਸਤੇ, ਜੇ ਅੱਗੇ ਦਿੱਤੀ ਹੋਰ ਵੀ ਦੇ ਸਕਦੇ ਹੋ ਗੁਰੂ ਦੀ ਬਖਸ਼ ਲੈਣ ਵਾਸਤੇ ਕਿਰਪਾ ਕਰਨੀ। June 28 ਨੂੰ ਸਾਡੇ ਪਾਸ ਡਾਕਟਰ ਅਲੰਕਾਰ ਸਿੰਘ ਪਟਿਆਲਾ ਯੂਨੀਵਰਸਿਟੀ ਵਾਲੇ ਆ ਕੇ ਦੁਪਹਿਰ ਦੇ ਵੇਲੇ 11:20 ਤੋਂ 12:30 ਤੱਕ ਕੀਰਤਨ ਸਰਵਣ ਕਰਾਉਣਗੇ ਭਾਗ ਆਉਂਦੇ ਐਤਵਾਰ। 26, 27, 28 ਨੂੰ ਸ਼੍ਰੀ ਸ਼ੰਕਰ ਅਤੇ ਇਲਾਕਾ ਨਿਵਾਸੀ ਸੰਗਤਾਂ ਨਾਰਨੀ ਨੇ ਜੀ ਧੰਨ ਸਿੰਘ ਅਰਜਨ ਦੇਵ ਜੀ ਦੇ ਵਿਆਹ ਪੁਰਬ ਨੂੰ ਹਰ ਸਾਲ ਦੀ ਤਰ੍ਹਾਂ ਇਲਾਹੀ ਬਾਣੀ ਦੇ ਅਖੰਡ ਪਾਠ ਦੇ ਨਾਲ 3 ਦਿਨ ਗੁਰੂ ਕੇ ਲੰਗਰ ਦੀ ਸੇਵਾ। June 30 ਨੂੰ ਪ੍ਰਕਾਸ਼ ਦਿਹਾੜਾ ਆ ਰਿਹਾ ਧੰਨ ਸਿੰਘ ਹਰਗੋਬਿੰਦ ਸਾਹਿਬ ਜੀ ਦਾ, ਮੇਰੀ ਪੀਰ ਦੇ ਮਾਲਕ ਜੀ ਦਾ। July 3, 4, 5 ਨੂੰ ਵੱਡਿਆਂ ਦਾ ਗੁਰਮਤਿ ਕੈਂਪ ਲੱਗ ਰਿਹਾ ਨਾਮ ਸਿਮਰਨ ਦਾ ਜੀ, ਅਤੇ ਛੋਟੇ ਬੱਚਿਆਂ ਦਾ ਫਰੀ ਗੁਰਮਤਿ ਕੈਂਪ ਲੱਗ ਰਿਹਾ July 13 to 17 ਤੱਕ 5 ਦਿਨ ਦਾ, ਉਮਰ ਹੈ 6 ਸਾਲ to 15 ਸਾਲ ਦੀ। ਉਸ ਤੋਂ ਲਾਭ ਉਠਾਉਣਾ ਜੀ ਆਪ ਜੀ ਨੇ। ਅੱਜ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਰਸਮ ਵੀ ਹੋਣੀ ਹੈ ਜੀ 10:30 ਜਾਂ 11:15। ਆਪ ਨੂੰ ਬੇਨਤੀ ਹੈ ਜਿਹਨਾਂ ਨੇ ਉੱਥੇ ਸੇਵਾ ਕਰਨੀ ਉਹ ਪੁੱਜ ਜਾਣ। ਆਓ ਹੁਣ ਆਪਾਂ ਪੰਡ ਦੇ ਮਹਾਨ ਵਿਦਵਾਨ ਅਤੇ ਕਥਾਕਾਰ ਸਤਿਕਾਰਯੋਗ ਗਿਆਨੀ ਸਕੱਤਰ ਸਿੰਘ ਜੀ ਪਾਸੋਂ ਅੱਜ ਦੇ ਹੁਕਮਨਾਮੇ ਦੀ ਕਥਾ ਸਰਵਣ ਕਰੀਏ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਨੂੰ 5-6 ਮਿੰਟ ਪਹਿਲਾਂ ਦਿੱਤੇ ਜਾ ਰਹੇ ਨੇ, 5 ਕੁ ਮਿੰਟ ਪਹਿਲਾਂ ਉਹ ਸਮਾਪਤੀ ਕਰ ਦੇਣ ਤਾਂ ਬਹੁਤ ਚੰਗਾ, ਤਾਂ ਕਿ ਸਹਿਜ ਪਾਠ ਦੀ ਤਿਆਰੀ ਹੋ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਹਿਜ ਪਾਠ ਦਾ ਭੋਗ ਇੱਥੇ ਮੇਨ ਹਾਲ 'ਚ ਹੀ ਪੈਣਾ ਜੀ 10 ਵਜੇ ਸ਼ੁਰੂ ਹੋ ਕੇ।

बंधन अनेक बार सर्व कला समर्थ डोलन ते राखो प्रभु।

ਪੁਰਜਾ ਪੁਰਜਾ ਕੱਟ ਮਾਰੇ ਕਭੂ ਨਾ ਛੱਡ ਹੈ ਖੇਤ ਧਰਨ ਗਗਨ ਨਵਖੰਡ ਮੈ ਜੋ ਸਵਰੂਪੀ ਰਹੋ ਭਰ ਪੰਨ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪਰ ਤਖ ਹਰ ਵਾਹਿਗੁਰੂ ਜੀ ਸੋਰਠ ਮਹਿਲਾ ਪਹਿਲਾ ਤਿਤੁਕੀ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬਦਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਵਿਸਾਰੀ ਇਹ ਮਾਇਆ

ਸੁਣ ਪੰਡਿਤ ਕਰਮਾਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਸੁਣ ਪੰਡਿਤ ਕਰਮਾਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਉ। ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਸਾਹਿਬ ਕਮਾਲ ਜਗਦੀ ਜੋਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਸਭਾਏ ਮਾਨ ਗੁਰੂ ਸਵਾਰੀ ਸਾਧ ਸੰਗਤ ਜੀਓ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਨੇ ਅੱਜ ਫਿਰ ਰਹਿਮਤ ਵਰਤਾਈ ਹੈ ਗੁਰਸਿੱਖਾਂ ਤੇ, ਉਦਮ ਬਖਿਆ ਹੈ, ਸਬੱਬ ਬਖਿਆ ਹੈ ਗੁਰੂ ਕੀ ਗੋਦੀ ਅੰਦਰ ਸਭਾਏ ਮਨ ਹੋ ਕਰਕੇ ਬਾ ਬਾਣੀਆਂ ਕਹਾਣੀਆਂ ਨਾਲ ਸਾਂਝ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੇ ਕੀਰਤਨੀਏ ਬੜੇ ਸਤਿਕਾਰ ਸਹਿਤ ਭਾਈ ਲਾਖਨ ਸਿੰਘ ਜੀ ਦਾ ਜਥਾ ਆਪ ਜੀ ਨੂੰ ਤੁਰਕੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕਰਵਾ ਰਹੇ ਸਨ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਸਤਿਗੁਰ ਜੀ ਵੱਲੋਂ ਬਖਸ਼ੇ ਹੋਏ ਅੰਮ੍ਰਿਤ ਵੇਲੇ ਪਹਿਲੇ ਹੁਕਮਨਾਮੇ ਪਹਿਲੇ ਸੰਦੇਸ਼ ਦੀ ਆਪਾਂ ਵਿਚਾਰ ਕਰਨ ਦਾ ਯਤਨ ਕਰਨਾ ਹੈ। ਅੱਜ ਕਿਉਂਕਿ ਉਚੇਚੇ ਤੌਰ ਤੇ ਗੁਰੂ ਘਰ ਵੱਲੋਂ ਸਤਿਗੁਰੂ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦਾ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ ਰੱਖਿਆ ਗਿਆ ਹੈ। ਪਿਛਲੇ ਕੁਝ ਸਮੇਂ ਤੋਂ ਸਹਿਜ ਪਾਠ ਪ੍ਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਭੋਗ ਪੈਣੇ ਨੇ ਤੇ ਰੋਜ਼ਾਨਾ ਸ਼ਾਮ ਨੂੰ ਉਚੇਚੇ ਤੌਰ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤਾਂ ਰਲ ਮਿਲ ਕੇ ਸੰਗਤੀ ਰੂਪ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਰ ਰਹੀਆਂ ਨੇ। ਬਹੁਤ ਉਤਸ਼ਾਹ ਤੇ ਉਮਾਹ ਹੈ। ਅੱਜ ਵੀ ਸਾਰਾ ਦਿਨ ਉਹਨਾਂ ਦੇ ਵਿਚਾਰ ਉਹਨਾਂ ਦੇ ਜੀਵਨ ਦੇ ਸੰਬੰਧ ਵਿੱਚ ਗੁਰੂ ਕੇ ਕੀਰਤਨੀਆਂ ਗੁਰੂ ਕੇ ਪ੍ਰਚਾਰਕਾਂ ਨੇ ਜਿੰਨੇ ਜਿੰਨੇ ਵੀ ਸਟੇਜ ਤੋਂ ਬੋਲਣਾ ਹੈ ਸਮਰਪਿਤ ਹੋ ਕਰਕੇ ਬੋਲਣਾ ਹੈ। ਉਹ ਮਹਾਨ ਸ਼ਹੀਦੀ ਜਿਸ ਨੇ ਮਨੁੱਖਤਾ ਦੇ ਵਿੱਚ ਇੱਕ ਨਵਾਂ ਕ੍ਰਿਸ਼ਮਾ ਕਾਇਮ ਕੀਤਾ ਹੈ, ਇੱਕ ਨਵਾਂ ਮੀਲ ਪੱਥਰ ਗੱਡਿਆ ਹੈ ਕਿ ਕਿਵੇਂ ਬਿਨਾਂ ਵਜ੍ਹਾ ਸ਼ਾਂਤ ਰਹਿੰਦੇ ਹੋਏ ਮਨੁੱਖਤਾ ਦੇ ਭਲੇ ਨੂੰ ਸਮਰਪਿਤ ਸ਼ਖਸੀਅਤ ਨੂੰ ਸਮੇਂ ਦੀਆਂ ਹਕੂਮਤਾਂ, ਸਮੇਂ ਦੇ ਕੱਟੜਵਾਦ ਨੇ, ਪਰਿਵਾਰਕ ਲੜਾਈ ਨੇ ਇੱਥੋਂ ਤੀਕ ਪਹੁੰਚਾ ਦਿੱਤਾ ਹੈ ਕਿ ਉਸ ਮਹਾਨ ਸ਼ਖਸੀਅਤ ਨੇ ਇਸ ਮਿਸ਼ਨ ਨੂੰ ਅਗਾਂਹ ਤੋਰਦਿਆਂ ਹੋਈਆਂ ਹੋਰ ਦ੍ਰਿੜਤਾ ਦੇ ਨਾਲ ਸ਼ਹੀਦੀ ਜਾਮਾ ਪਹਿਨ ਕੇ ਮਨੁੱਖਤਾ ਨੂੰ ਸੱਚ ਦੀ ਖਾਤਰ ਜੂਝਣ ਦੀ ਜਿਹੜਾ ਉਹ ਸੰਦੇਸ਼ ਦਿੱਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਤੇ ਪੰਛੀ ਝਾਤ ਮਾਰਾਂਗੇ ਕਿਉਂਕਿ ਸ਼ਬਦ ਦੀ ਵਿਚਾਰ ਕਰਨੀ, ਸ਼ਬਦ ਵੀ ਕੁਛ ਲੰਮੇਰਾ ਹੈ, ਸਹਿਜ ਪਾਠ ਤੇ ਆਪਾਂ ਭੋਗ ਪਾਉਣੇ ਨੇ। ਇਹਨਾਂ ਦਾ ਜਨਮ ਗੋਇੰਦਵਾਲ ਦੀ ਪਾਵਨ ਧਰਤ ਤੇ ਹੁੰਦਾ ਹੈ। ਪਿਤਾ ਭਾਈ ਜੇਠਾ ਜੀ ਜੋ ਬਾਅਦ ਵਿੱਚ ਗੁਰੂ ਰਾਮਦਾਸ ਜੀ ਬਣਦੇ ਨੇ, ਮਾਤਾ ਭਾਨੀ ਜੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਲੜਕੀ, ਇਹਨਾਂ ਦੇ ਮਾਤਾ ਜੀ ਸਨ। ਤਿੰਨ ਭਰਾ ਨੇ,
ਵੱਡੇ ਭਰਾਤਾ ਪ੍ਰਿਥੀ ਚੰਦ 6 ਸਾਲ ਵੱਡੇ ਨੇ, ਦੂਜੇ ਭਰਾਤਾ ਮਹਾਂਦੇਵ ਜੀ 3 ਸਾਲ ਵੱਡੇ ਨੇ, ਇਹ ਦੋਵਾਂ ਤੋਂ ਛੋਟੇ ਨੇ। ਲੇਕਿਨ ਸੁਭਾਅ ਦੇ ਤੌਰ ਤੇ ਐਸੇ ਪ੍ਰਭੂ ਦੇ ਰੰਗ ਵਿੱਚ ਰੰਗੇ ਨੇ ਜਿਨ੍ਹਾਂ ਦੇ ਬਾਬਤ ਭੱਟ ਸਾਹਿਬਾਨ ਨੇ ਬੜੇ ਮਾਣ ਤੇ ਸਤਿਕਾਰ ਨਾਲ ਕਿਹਾ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੈ ਜਨਮ ਤੋਂ ਹੀ ਉਸ ਬ੍ਰਹਮ ਦੀ ਪਛਾਣ ਕਰ ਲਈ, ਜਿਹੜੀ ਪਛਾਣ ਪ੍ਰਿਥੀ ਚੰਦ ਨਾ ਕਰ ਸਕਿਆ, ਜਿਹੜੀ ਪਛਾਣ ਮਹਾਂਦੇਵ ਨਾ ਕਰ ਸਕਿਆ। ਬਲਕਿ ਪ੍ਰਿਥੀ ਦੇਵ ਤਾਂ ਸਾਰੀ ਜ਼ਿੰਦਗੀ ਆਖਰੀ ਸਵਾਸ ਤੀਕ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਿਰੋਧਤਾ ਵਿੱਚ ਰਹੇ ਨੇ। ਉਹਨਾਂ ਕੋਈ ਮੌਕਾ ਨਹੀਂ ਛੱਡਿਆ ਜਦੋਂ ਉਹ ਸ਼ਿਕਾਇਤ ਕਰ ਸਕਦੇ ਸਨ ਜਾਂ ਜਦੋਂ ਆਪਣਾ ਯਤਨ ਕਰ ਸਕਦੇ ਸਨ ਕਿਵੇਂ ਨਾ ਕਿਵੇਂ ਇਸ ਸ਼ਖਸੀਅਤ ਨੂੰ ਤਖ਼ਤ ਤੋਂ ਹਟਾ ਕੇ, ਕਿਉਂਕਿ ਉਹ ਸਮਝਦਾ ਸੀ ਮੇਰਾ ਗੁਰਗੱਦੀ ਦਾ ਹੱਕ ਹੈ, ਹੁਣ ਮੇਰੇ ਪੁੱਤਰ ਨੂੰ ਬਿਠਾ ਦਿੱਤਾ ਜਾਏ। ਇੱਥੋਂ ਤੀਕ ਵਿਰੋਧਤਾ ਕੀਤੀ, ਉਹਨੂੰ ਆਪ ਤੇ ਗੁਰਗੱਦੀ ਨਾ ਮਿਲੀ, ਗੁਰੂ ਪਿਤਾ ਨੇ ਨਾ ਦਿੱਤੀ, ਕਿਉਂਕਿ ਤਖ਼ਤ ਤੇ ਸੋ ਬਹਿੰਦਾ ਜੋ ਤਖ਼ਤ ਤੇ ਲਾਇਕ ਹੋਏ, ਜੋ ਲਾਇਕ ਸੀ ਉਸਨੂੰ ਮਿਲ ਗਈ, ਜਿਹਦੀ ਚੀਜ਼ ਉਸਨੂੰ ਪ੍ਰਾਪਤ ਹੋ ਗਈ। ਔਰ ਇਹ ਸੜਦਾ ਰਿਹਾ, ਭੁੱਜਦਾ ਰਿਹਾ, ਤੜਫਦਾ ਰਿਹਾ, ਯਤਨ ਕਰਦਾ ਰਿਹਾ, ਗੁੰਦਾ ਗੁੰਦਦਾ ਰਿਹਾ ਭਈ ਚਲੋ ਇਵੇਂ ਨਹੀਂ ਤੇ ਆਉਣ ਵਾਲੇ ਸਮੇਂ ਵਿੱਚ ਗੁਰੂ ਅਰਜਨ ਦੇਵ ਤੋਂ ਬਾਅਦ ਮੇਰੇ ਪੁੱਤਰ ਨੂੰ, ਕਿਉਂਕਿ ਬੜਾ ਪਿਆਰ ਕਰਦੇ ਸਨ ਆਪਣੇ ਭਤੀਜੇ ਮਿਹਰਬਾਨ ਨੂੰ, ਉਹਨੂੰ ਗੁਰਗੱਦੀ ਦਿੱਤੀ ਜਾਏਗੀ। ਪਰ ਜਦੋਂ ਹਰਗੋਬਿੰਦ ਸਾਹਿਬ ਦਾ ਜਨਮ ਹੋ ਗਿਆ, ਪ੍ਰਗਟਾ ਹੋ ਗਿਆ, ਉਸ ਤੋਂ ਬਾਅਦ ਉਹਦੀਆਂ ਆਸਾਂ ਤੇ ਪਾਣੀ ਫਿਰ ਗਿਆ। ਲੇਕਿਨ ਯਤਨ ਨਾ ਛੱਡੇ, ਬਾਲ ਹਰਗੋਬਿੰਦ ਨੂੰ ਮਾਰਨ ਲਈ ਬੜੀਆਂ ਤਰਕੀਬਾਂ ਸੋਚੀਆਂ, ਬੜੇ ਯਤਨ ਕੀਤੇ, ਕਦੀ ਸੱਪ ਭੇਜਤਾ, ਕਦੀ ਬ੍ਰਾਹਮਣ ਨੂੰ ਦਹੀਂ ਚ ਪਾ ਕੇ ਜ਼ਹਿਰ ਦੇ ਦਿੱਤਾ ਕਿ ਬੱਚੇ ਨੂੰ ਖਵਾ ਦੇ, ਕਦੀ ਦਾਈ ਦੇ ਥਣਾਂ ਨੂੰ ਲਾ ਕੇ ਤੇ ਦੁੱਧ ਪਿਆਉਣ ਲਈ ਭੇਜ ਦਿੱਤਾ। ਇਹ ਬੜੇ ਯਤਨ ਹੋਏ ਪਰ ਕਾਮਯਾਬ ਨਾ ਹੋਇਆ। ਫਿਰ ਸਰਕਾਰੀ ਦੁਬਾਰੇ ਪੁਕਾਰਾਂ ਕਰਨ ਲੱਗ ਪਿਆ। ਇਹ ਲਗਾਤਾਰ ਲਗਾ ਰਿਹਾ, ਇਹ ਪਰਿਵਾਰਕ ਵਿਰੋਧਤਾ ਰਹੀ ਹੈ। ਤੇ ਦੂਜੀ ਵਿਰੋਧਤਾ ਜਿਹੜੀ ਇਸ ਤੋਂ ਹੋਰ ਖਤਰਨਾਕ ਸੀ, ਉਹ ਸੀ ਗੁਰੂ ਸਾਹਿਬਾਨ ਦਾ ਸਮੁੱਚੀ ਮਨੁੱਖਤਾ ਨੂੰ ਜਾਗਰੂਕ ਕਰਨਾ। ਦੱਬਿਆਂ ਕੁਚਲਿਆਂ ਨਵਾਣਿਆਂ ਨਤਾਣਿਆਂ ਲਤਾੜਿਆਂ ਨੂੰ, ਸਭ ਨੂੰ ਬ੍ਰਾਹਮਣ ਦੇ ਜੂੜੇ ਹੇਠੋਂ ਕੱਢਣਾ, ਜਿਹਨੇ ਬੜਾ ਡਰਾਇਆ ਹੋਇਆ ਸੀ ਵਾਰਾਂ ਥਿੱਥਾਂ ਗ੍ਰਹਿਆਂ ਊਚ ਨੀਚ ਜਾਤ ਬਰਾਦਰੀ ਦੇ ਨਾਮ ਤੇ ਮਨੁੱਖਤਾ ਨੂੰ ਵੰਡ ਕੇ, ਤੇ ਬ੍ਰਾਹਮਣ ਉਸਨੂੰ ਬੁਰੀ ਤਰ੍ਹਾਂ ਲੁੱਟ ਲਿਆ ਸੀ, ਡਰਾ ਰਿਹਾ ਸੀ, ਅਧੀਨ ਕਰ ਰਿਹਾ ਸੀ, ਮਾਨਸਿਕ ਤੌਰ ਤੇ ਗੁਲਾਮ ਕਰ ਰਿਹਾ ਸੀ। ਤੇ ਇਹ ਜਿਹੜੇ ਸਾਰੇ ਇਸ ਤਰ੍ਹਾਂ ਦੇ ਲੋਕ ਸਨ, ਧਾਰਮਿਕ ਕੱਟੜਤਾ ਵਾਲੇ, ਜਿਹਨਾਂ ਦਾ ਗਲਬਾ ਸੀ, ਜਿਨ੍ਹਾਂ ਨੇ ਮਨੁੱਖਤਾ ਨੂੰ ਲੁੱਟਣਾ ਸ਼ੁਰੂ ਕੀਤਾ, ਹੱਥ ਵਿੱਚ ਛੁਰੀ ਪਕੜ ਕੇ, ਕੁਰਬਾਨੀ ਨੇ ਬੜੀ ਥਾਂ ਜ਼ਿਕਰ ਕੀਤਾ, ਹੱਥ ਛੁਰੀ ਜਗਤ ਕਸਾਈ ਵਾਲਾ ਉਹਨਾਂ ਦਾ ਰੋਲ ਸੀ। ਰਾਜ ਭਾਗ ਨਹੀਂ ਸੀ ਪਰ ਫਿਰ ਵੀ, ਕਿਉਂਕਿ ਰਾਜ ਭਾਗ ਵਿੱਚ ਇਹਨਾਂ ਦੇ ਕਰਿੰਦੇ ਸਨ ਬੀਰਬਲ ਵਰਗੇ, ਉਹਨਾਂ ਰਾਹੀਂ ਹੋਰ ਕਈ ਤਰੀਕੇ ਵਰਤ ਕੇ ਸ਼ਿਕਾਇਤਾਂ ਕਰਦੇ ਰਹੇ। ਬਾਬਰ ਕੋਲ ਵੀ ਗਏ, ਅਕਬਰ ਕੋਲ ਵੀ ਗਏ, ਸਮੇਂ ਸਮੇਂ ਗੁਰੂ ਘਰ ਵੱਲੋਂ ਆਪਣਾ ਪੱਖ ਵੀ ਪੇਸ਼ ਕੀਤਾ ਜਾਂਦਾ ਰਿਹਾ। ਇੱਕ ਵੱਡਾ ਰੋਲ ਚੰਦੂ ਵੀ ਹੱਥ ਟੋਕਾ ਬਣਿਆ ਉਹਨਾਂ ਦਾ, ਇਹ ਕਾਰਨ ਸਨ ਗੁਰੂ ਅਰਜਨ ਦੇਵ ਮਹਾਰਾਜ ਦੀ ਆਵਾਜ਼ ਨੂੰ ਬੰਦ ਕਰਨ ਦੇ। ਤੇ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਉਹ ਜਹਾਂਗੀਰ ਬਾਦਸ਼ਾਹ ਦੀ ਕੱਟੜਤਾ ਹੈ,
ਤੇ ਇਸਲਾਮ ਨੂੰ ਹਿੰਦੁਸਤਾਨ ਵਿੱਚ ਪ੍ਰਚਾਰਨ ਵਾਲੇ ਨਕਸ਼ਬੰਦੀ ਜਿਹੜੀ ਉਹਨਾਂ ਦੀ ਸੰਪਰਦਾ ਸੀ ਉਹ ਪਹਿਲਾਂ ਹਿੰਦੂ ਧਰਮ ਨਾਲੋਂ ਤੋੜ ਕੇ ਤੇ ਸਖੀ ਸਰਵਰ ਦੇ ਰੂਪ ਵਿੱਚ ਉਹ ਤੋੜ ਕੇ ਜੋੜਦੇ ਸਨ। ਉਪਰੰਤ ਸਹਿਜੇ ਸਹਿਜੇ ਇਸਲਾਮ ਵਾਲੇ ਪਾਸੇ ਲਿਆਂਦਾ ਜਾਂਦਾ ਸੀ। ਅੱਧਾ ਕੰਮ ਤਕਰੀਬਨ ਬਹੁਤਾ ਕੰਮ ਉਹ ਕਰ ਦਿੰਦੇ ਸਨ ਪ੍ਰਚਾਰ ਨਾਲ, ਅਜਿਹੀਆਂ ਕਬਰਾਂ ਪੈਦਾ ਕਰ ਦਿੱਤੀਆਂ ਗਈਆਂ। ਜੰਡਿਆਲੇ ਗੁਰੂ ਲਾਗੇ ਸ਼ੇਖ ਪੱਤੇ ਨਾਂ ਦੀ ਉਹ ਦੁਕਾਨ ਅੱਜ ਵੀ ਚੱਲਦੀ ਹੈ, ਉਹਦੀ ਜਗ੍ਹਾ ਹੈ। ਸਾਡੇ ਲੋਕ ਵੀ ਖੀਰ ਚਾੜ ਚਲੇ ਜਾਂਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਵਿੱਚ ਉਹਨਾਂ ਦਾ ਵੱਡਾ ਰੋਲ ਸੀ ਔਰ ਇਸੇ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਉਚੇਚੇ ਤੌਰ 'ਤੇ ਤਰਨ ਤਾਰਨ ਵਾਲੇ ਇਸ ਪਾਵਨ ਸਥਾਨ ਨੂੰ ਕੇਂਦਰ ਬਣਾਉਣ ਦੇ ਲਈ ਸਰੋਵਰ ਦੀ ਰਚਨਾ ਕੀਤੀ, ਗੁਰੂ ਘਰ ਦੀ ਸਥਾਪਨਾ ਕੀਤੀ ਸੀ।

ਬਾਦਸ਼ਾਹ ਦੇ ਕੰਨ ਭਰੇ, ਜਿਹੜਾ ਅਜੇ ਹੁਣੇ ਹੁਣੇ ਨਵਾਂ ਨਵਾਂ 7 ਮਹੀਨੇ 6 ਮਹੀਨੇ ਹੋਏ ਨੇ ਆਪਣੀ ਰਾਜ ਗੱਦੀ ਤੇ ਸਵਾਇਮਾਨ ਹੋਇਆ, ਕੰਨਾਂ ਦਾ ਕੱਚਾ ਹੈ ਤੇ ਲੋਕਾਂ ਵੱਲੋਂ ਕਹੀਆਂ ਹੋਈਆਂ ਬਾਤਾਂ ਨੂੰ ਸੱਚ ਮੰਨ ਕੇ ਕਿ ਕਿਵੇਂ ਖੁਸਰੋ ਨੇ ਖੁਸਰੋ ਦੀ ਇਮਦਾਦ ਕੀਤੀ, ਉਹਨੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਲਿਆ, ਬਹਾਨੇ ਨੇ ਅੱਜ ਦੇ ਦੀਵਾਨ ਵਿੱਚ ਚੱਲਣਗੇ, ਮੈਂ ਤੇ ਵਿਸਥਾਰ ਨਹੀਂ ਦੇਣਾ। ਮੈਂ ਕੇਵਲ ਇੰਨੀ ਬਾਤ ਕਹਿਣੀ ਚਾਹਾਂਗਾ ਕਿ ਇਸ ਸ਼ਹਾਦਤ ਦੇ ਪਿੱਛੇ ਇਹ ਕਾਰਨ ਸਨ, ਕੇਵਲ ਕੇਵਲ ਸੱਚ ਜੋ ਧਰਮ ਦਾ ਪ੍ਰਚਾਰ ਕਰ ਰਹੇ ਸਨ, ਮਨੁੱਖਤਾ ਨੂੰ ਜੋੜ ਰਹੇ ਸਨ, ਜਾਗਰੂਕ ਕਰ ਰਹੇ ਸਨ, ਇਹ ਸੰਸਾਰ ਦੇ ਲੋਕਾਂ ਕੋਲੋਂ ਜੈ ਸਹਿਣ ਨਹੀਂ ਸੀ ਹੋ ਰਿਹਾ। ਇਸ ਲਈ ਸਮੇਂ ਦੀ ਹਕੂਮਤ ਨੇ ਤਸੀਹੇ ਦੇ ਕਰਕੇ ਇਸ ਮਹਾਨ ਸ਼ਖਸੀਅਤ ਨੂੰ ਹੋਰ ਚਮਕਾ ਦਿੱਤਾ। ਅਸੀਂ ਸੰਸਾਰੀ ਲੋਕ ਸਾਨੂੰ ਮਹਿਸੂਸ ਹੁੰਦਾ ਕਿ ਬੜਾ ਦੁੱਖ ਹੈ, ਬੜਾ ਮਾੜਾ ਕਰਮ ਹੋਇਆ ਹੈ, ਲੇਕਿਨ ਤਤੀ ਤਵੀ ਤੇ ਬੈਠ ਕੇ ਵੀ ਮੇਰੇ ਸਰਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਸਤ ਸਤ ਕਰਕੇ ਨਿਰੰਕਾਰ ਦੇ ਭਾਣੇ ਨੂੰ ਮੰਨਦੇ ਹੋਏ ਨਾਮ ਨਾਲ ਜੁੜੇ ਰਹੇ। ਉੱਥੇ ਵੀ ਨਿਰੰਕਾਰ ਦੇ ਨਾਮ ਤੇਰਾ ਕੀ ਆ ਮੀਠਾ ਲਾਗੇ ਇਹ ਕਹਿੰਦੇ ਹੋਏ, ਨਾਲ ਕਹਿੰਦੇ ਮੰਗਦੇ ਕੀ ਨੇ, ਹਰ ਨਾਮ ਪਦਾਰਥ ਨਾਨਕ ਮੰਗੇ, ਕਿਉਂਕਿ ਨਾਮ ਤੋਂ ਬਿਨਾਂ ਗਤੀ ਨਹੀਂ। ਗੁਰਮਤ ਦੇ ਵਿਚਾਰਧਾਰਾ ਜਿੰਨੀ ਸੱਚੇ ਪਾਤਸ਼ਾਹ ਨੇ ਗੁਰਮੁਖ ਗਾਡੀ ਰਾਹ ਚਲਾਇਆ ਹੈ, ਉਹਦੇ ਚ ਰੋਸ਼ਨੀ ਕੇਵਲ ਤੇ ਕੇਵਲ ਨਾਮ ਦੀ ਹੈ। ਨਾਮ ਨਾਲ ਜੁੜਨ ਦੇ ਲਈ ਹੈ। ਨਿਰੰਕਾਰ ਦਾ ਨਾਮ ਕੋਈ ਵੀ ਲੈ ਲਓ, ਇਹ ਵੀ ਕੋਈ ਪੁੰਦੀ ਨਹੀਂ ਲਾਈ ਕੇ ਆਹੀ ਜਪਣਾ, ਲੇਕਿਨ ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਗਾਉਂਦਿਆਂ ਗੁਣਵਾਨ ਬਣਨਾ ਹੈ, ਔਗੁਣਾਂ ਨੂੰ ਖਤਮ ਕਰ ਦੇਣਾ, ਇਹ ਮੇਨ ਢੰਗ ਹੈ ਜਿਹੜਾ ਗੁਰਮਤ ਵਿਚਾਰਧਾਰਾ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਵਿੱਚ ਸਾਨੂੰ ਦੱਸਿਆ ਹੈ। ਸਮੇਂ ਦੀ ਹਕੂਮਤ ਨੇ ਭਾਵੇਂ ਇਸ ਆਵਾਜ਼ ਨੂੰ ਬੰਦ ਕਰਨ ਦਾ ਯਤਨ ਕੀਤਾ, ਪਰ ਅੱਜ ਵੀ ਸਤਿਗੁਰ ਸੱਚੇ ਪਾਤਸ਼ਾਹ ਸ਼ਬਰੂ ਚ ਹੋ ਕਰਕੇ ਗੁਰੂ ਸਾਹਿਬਾਨ ਸਾਨੂੰ ਮੁਖਾਤਿਬ ਹੁੰਦੇ ਨੇ, ਸਾਨੂੰ ਸੰਬੋਧਨ ਕਰਦੇ ਨੇ, ਸਾਨੂੰ ਉਪਦੇਸ਼ ਦਿੰਦੇ ਨੇ, ਸਾਨੂੰ ਸੱਚ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਨੇ। ਅੱਜ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਹਰ ਸ਼ਬਦ ਵਿੱਚ ਸਾਨੂੰ ਸੱਚ ਨਾਲ ਜੁੜਨ ਦੀ ਪ੍ਰੇਰਨਾ ਦੇ ਰਹੇ ਨੇ। ਅੱਜ ਦਾ ਜੋ ਸ਼ਬਦ ਹੈ ਇਹ ਸ਼ਬਦ 66 ਰਾਗ ਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੈ, 66 ਰਾਗ ਵਿੱਚ ਹੈ ਤੇ ਇਹ ਸ਼ਬਦ ਦੀ ਵੰਨਗੀ ਤੇ ਤੁਕੀ ਹੈ, ਤਿੰਨਾਂ ਤਿੰਨਾਂ ਤੁਕਾਂ ਦਾ ਇੱਕ ਬੰਦ ਹੈ ਤੇ ਤਕਰੀਬਨ 24 ਪੰਕਤੀਆਂ ਦੇ 8 ਬੰਦ, 2 ਰਹਾਉ ਦੀਆਂ ਪੰਕਤੀਆਂ ਤੇ 26 ਪੰਕਤੀਆਂ ਦਾ ਇਹ ਸ਼ਬਦ ਹੈ, ਲੰਮੇਰਾ ਹੈ। ਚਲੋ ਯਤਨ ਕਰਦੇ ਹਾਂ ਸਮੇਂ ਦੇ ਵਿੱਚ। ਇਸ ਪਾਵਨ ਸ਼ਬਦ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੰਡਿਤ ਨੂੰ ਸੰਬੋਧਨ ਹੋਏ ਨੇ, ਕਿਉਂਕਿ ਗੱਲ ਪੰਡਿਤ ਤੇ ਕਾਜੀ ਤੋਂ ਵਿਗੜੀ ਹੈ। ਇਹ ਉਜਾੜੇ ਦਾ ਕਾਰਨ ਸਨ, ਗੁਰੂ ਨਾਨਕ ਦੇਵ ਜੀ ਵਿਚਾਰਧਾਰਾ ਹੈ, ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗ ਤਰ੍ਹਾਂ ਜਾਣੇ ਅੰਧ, ਤਿੰਨੇ ਉਜਾੜੇ ਕਾ ਬੰਦ। ਧਰਮ ਦੇ ਉਜਾੜੇ ਦਾ ਇਹ ਬੰਦ ਸਨ, ਤਿੰਨਾਂ ਧਰਮਾਂ ਦੇ ਮੁਖੀ ਤੇ ਪੰਡਿਤ ਦਾ, ਕਿਉਂਕਿ ਗਲਬਾ ਜ਼ਿਆਦਾ ਹੈ, ਗਿਣਤੀ ਜ਼ਿਆਦਾ ਸੀ, ਇਸ ਲਈ ਬਹੁਤੀ ਵਾਰੀ ਪੰਡਿਤ ਨੂੰ ਸੰਬੋਧਨ ਹੁੰਦੇ ਨੇ, ਕਿਤੇ ਜੋਗੀ ਨੂੰ ਸੰਬੋਧਨ ਹੁੰਦੇ ਨੇ, ਕਿਤੇ ਕਾਜੀ ਨੂੰ ਸੰਬੋਧਨ ਹੋ ਕੇ ਤੇ ਉਹਨਾਂ ਨੂੰ ਇਹ ਸਮਝਾਉਂਦੇ ਨੇ ਵੀ ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ, ਜੇ ਅਮਲ ਸ਼ੁੱਧ ਨਹੀਂ ਹੋਏ ਬਾਹਰੀ ਤੌਰ ਤੇ, ਤਿੰਨ ਤਿੰਨ ਭਾਵੇਂ ਧੋਤੀਆਂ ਲਈ ਫਿਰੋ, ਟਿੱਕੇ ਲਾ ਲਓ, ਧਰਮ ਦੇ ਚੋਲੇ ਪਾ ਲਓ, ਬਾਹਰੀ ਤੌਰ ਤੇ ਕੀਤੇ ਹੋਏ ਕਰਮ ਕਾਂਡ ਕਿਸੇ ਕੰਮ ਨਹੀਂ। ਇੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਇਹੀ ਸੰਬੋਧਨ ਕਰਦੇ ਨੇ, ਪੰਡਿਤ ਨੂੰ ਸੰਬੋਧਨ, ਮੁਖਾਤਬ ਨੇ ਕਹਿ ਰਹੇ ਨੇ, ਸੁਣ ਪੰਡਿਤ ਕਰਮਾਂਕਾਰੀ, ਉਸ ਪੰਡਿਤ ਨੂੰ ਸੰਬੋਧਨ ਨੇ ਜਿਹੜਾ ਸਿਰਫ ਕਰਮ ਕਾਂਡ ਹੀ ਹੈ, ਜਿਹੜਾ ਗਿਆਨਵਾਨ ਪੰਡਿਤ ਦੀ ਇੱਥੇ ਗੱਲ ਨਹੀਂ ਹੈ, ਜਿਹੜਾ ਵਾਕਿਆ ਹੀ ਸੱਚ ਨਾਲ ਜੁੜ ਗਿਆ, ਜਿਹਨੇ ਵੇਦਾਂ ਵਿੱਚੋਂ ਨਾਮ ਲੱਭ ਲਿਆ, ਨਾਮ ਤੇ ਤੁਰ ਪਏ, ਜਿਹਨੇ ਮਨੁੱਖਤਾ ਦੀ ਸੇਵਾ ਵਾਲੇ ਪਾਸੇ ਤੁਰਨਾ ਸ਼ੁਰੂ ਕੀਤਾ, ਉਹਨੂੰ ਸੰਬੋਧਨ ਨਹੀਂ। ਉਹ ਤੇ ਸਿੱਧੇ ਮਾਰਗ ਤੇ ਤੁਰਿਆ ਹੋਇਆ, ਜਿਹੜਾ ਵਿਗੜਿਆ ਹੈ, ਜਿਹੜਾ ਟੁੱਟਾ ਹੋਇਆ, ਜਿਹੜਾ ਨੁਕਸਾਨ ਕਰਦਾ, ਜਿਹੜਾ ਲੁੱਟਦਾ ਪਿਆ ਲੋਕਾਂ ਨੂੰ ਸੰਬੋਧਨ। ਸੁਣ ਪੰਡਿਤ ਕਰਮਾਂਕਾਰੀ, ਹੇ ਕਰਮ ਕਾਂਡੀ ਪੰਡਿਤ, ਸੁਣ ਜਿਤ ਕਰਮ

ਸੁਖ ਉਪਜੇ ਭਾਈ ਸੋ ਆਤਮ ਤਤ ਵਿਚਾਰੀ। ਉਸ ਤਤ ਨੂੰ ਵਿਚਾਰ, ਉਸ ਪਾਸੇ ਧਿਆਨ ਦੇ ਜਿਸ ਕਰਮ ਨੂੰ ਕਰਨ ਨਾਲ ਸੁਖ ਉਪਜੇ, ਜੀਵਨ ਸੁਖਾਲਾ ਹੋ ਜਾਏ। ਜਿਹੜੇ ਤੂੰ ਕਰਮ ਕਾਂਡ ਦੱਸਦਾ ਵੀ ਪੁਰਾਣੇ ਤਾਂ ਇੰਨੀਆਂ ਮੱਸਾਂ ਨਹਾ ਲਓ, ਪੁਰਾਣੇ ਤਾਂ ਤੀਰਥੇ ਯਾਤਰਾ ਕਰ ਲਓ, ਉੱਥੇ ਆਹ ਪਾਪ ਲੱਥਦਾ, ਪੁਰਾਣੇ ਤਾਂ ਆਹ ਪਾਪ ਲੈਂਦਾ, ਇਸ ਵਾਰ ਭੁੱਖਿਆ ਰਿਹਾ ਆਹ ਪ੍ਰਾਪਤ ਹੁੰਦੀ ਹੈ, ਪੁਰਾਣੇ ਦਿਨ ਪੁੰਨਿਆਂ ਦੇ ਵਰਤ ਰੱਖੋਗੇ ਤੇ ਆਹ ਪ੍ਰਾਪਤ ਹੋਏਗੀ, ਪੁਰਾਣੇ ਦਿਨ ਕੇਸੀ ਇਸ਼ਨਾਨ ਕਰੋਗੇ ਤੇ ਆਹ ਪ੍ਰਾਪਤ ਹੋਏਗਾ, ਬੜਾ ਕੁਝ ਹੈ। ਇੰਨਾ ਕੁਝ ਉਹਨੇ ਆਪਣੇ ਵਿੱਚ ਲੈ ਲਿਆ ਸੀ। ਅਸੀਂ ਘਰ ਦਾ ਕੋਈ ਕਰਮ ਧੰਦਾ ਕਰਨਾ ਤੇ ਪੰਡਿਤ ਨੂੰ ਪੁੱਛਦੇ ਸਨ ਅਸੀਂ ਕਰਮ ਕਾਂਡੀ ਨੂੰ, ਨੀਂਹ ਰੱਖਣੀ ਤੇ ਕਿਹੜੇ ਦਿਨ ਰੱਖੀਏ, ਪੈਲੀ ਵਾਹੁਣ ਤੇ ਕਿਹੜੇ ਦਿਨ ਦੱਸੀਏ, ਪੈਲੀ ਜਾਗਦੀ ਕਿ ਸੁੱਤੀ। ਉਹਦੇ ਆਪਣਾ ਮਕਸਦ ਸੀ ਧੀ ਪੁੱਤ ਦਾ ਵਿਆਹ ਕਰਨਾ, ਤੇ ਕਰਮ ਪਹਿਲਾਂ ਕੁੰਡਲੀ ਇਹਦੇ ਕੋਲ ਬਣਾਈ ਜਾਂਦੀ ਹੈ, ਫਿਰ ਉਹ ਸਾਨੂੰ ਥਿੱਤ ਦੱਸਦਾ ਸੀ, ਫਿਰ ਉਹ ਸਾਹਾ ਲੱਭਦਾ ਸੀ, ਅੱਜ ਵੀ ਹੈ। ਉਸ ਨੂੰ ਸੰਬੋਧਨ ਉਹ ਕਹਿੰਦੇ ਵੀ ਇਹ ਛੱਡ ਸਾਰੇ ਫੋਕੇ ਕਰਮ, ਤੇ ਉਸ ਤੱਤ ਦੀ ਵਿਚਾਰ ਕਰ ਜਿਹਦੇ ਨਾਲ ਜੀਵਨ ਸੁਖਾਲਾ ਹੋਣਾ ਹੈ, ਜੀਵਨ ਨਾਲ ਤੇਰਾ ਸੁਖੀ ਜੀਵਨ ਸੁਖੀ ਹੋ ਜਾਏ, ਤੇ ਤੈਨੂੰ ਮੰਨਣ ਵਾਲੇ ਜਿਹਨਾਂ ਤੋਂ ਤੂੰ ਉਪਦੇਸ਼ ਦੇਣਾ ਉਹਨਾਂ ਜੀਵਨ ਵੀ ਸੁਖਾਲਾ ਹੋ ਜਾਏ। ਕਹਿਣ ਲੱਗੇ ਸੱਚੇ ਪਾਤਸ਼ਾਹ ਜੀ, ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ। ਜੋ ਮਨ ਦੀਆਂ ਸਾਵਾਂ ਨੇ, ਮਨ ਦੀਆਂ ਲਾਲਸਾਵਾਂ ਨੇ, ਜਿਹੜੇ ਫੁਰਨੇ ਨੇ, ਜੋ ਆਉਣ ਵਾਲੇ ਸਮੇਂ ਦੇ ਅਸੀਂ ਵੱਡੇ ਵੱਡੇ ਆਪਣੇ ਮਨ ਵਿੱਚ ਖਿਆਲ ਲੈ ਕੇ ਬੈਠੇ ਹੋਏ ਹਾਂ, ਇਹ ਸਾਨੂੰ ਬੰਧਦੇ ਨੇ। ਕਰਮ ਧਰਮ ਬੰਧਕਾਰੀ, ਜਿੰਨੇ ਅਸੀਂ ਧਰਮ ਦੇ ਨਾਂ ਤੇ ਕਰਮ ਕਰਦੇ ਹਾਂ ਨਾ, ਜਿਹਨੂੰ ਕਰਮ ਕਾਂਡ ਜੇ ਬ੍ਰਾਹਮਣ ਨੇ ਸਾਨੂੰ ਸਿਖਾਏ ਨੇ, ਉਹ ਜਿਹੜੇ ਨੇ ਸਾਨੂੰ ਬੰਨ੍ਹਦੇ ਪਏ ਨੇ, ਸਾਨੂੰ ਆਜ਼ਾਦ ਨਹੀਂ ਹੋਣ ਦਿੰਦੇ ਅਹੰਕਾਰ ਦੇ ਨਾਂ ਵਾਲੇ ਪਾਸੇ ਨੂੰ, ਬਲਕਿ ਸਾਨੂੰ ਹੋਰ ਪਕੜ ਸਾਡੇ ਤੇ ਮਜ਼ਬੂਤ ਹੋ ਰਹੀ ਹੈ ਕਰਮ ਕਾਂਡ ਦੇ। ਪਾਪ ਪੁੰਨ ਜਗਵਾਇਆ ਭਾਈ ਬਿਨਸੈ ਨਾਮ ਵਸਾਰੀ। ਪਾਪ ਤੇ ਪੁੰਨ ਦੋ ਬਿਰਤੀਆਂ ਨੇ। ਪਾਪ ਕੀ ਹੈ? ਜਿਸ ਕਰਮ ਨੂੰ ਕਰਨ ਪਿੱਛੇ ਕਰਨ ਵਾਲੇ ਦੀ ਭਾਵਨਾ ਮੰਦੀ ਹੈ, ਉਹ ਕਰਮ ਪਾਪ ਵਾਲਾ ਹੈ। ਜਿਸ ਕਰਮ ਨੂੰ ਕਰਨ ਦੇ ਪਿੱਛੇ ਭਾਵਨਾ ਚੰਗੀ ਹੈ, ਪੁੰਨ ਕਰਮ ਹੈ। ਤੇ ਸਾਰੀ ਜ਼ਿੰਦਗੀ ਕਿਹੜਾ ਪੁੰਨ ਹੈ ਕਿਹੜਾ ਪਾਪ, ਬ੍ਰਾਹਮਣ ਨੇ ਬੜਾ ਕੁਛ ਸਮਝਾਇਆ ਸਾਨੂੰ। ਕਹਿਣ ਲੱਗੇ ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਵਸਾਰੀ। ਇਸ ਕਰਮ ਕਾਂਡ ਚ ਪਿਆ ਹੋਇਆ ਨਾਮ ਨੂੰ ਵਿਸਾਰ ਕੇ ਮਨੁੱਖ ਅਜਾਈ ਚਲਾ ਜਾਂਦਾ ਹੈ, ਖਤਮ ਹੋ ਜਾਂਦਾ। ਇਸ ਲਈ ਇਹ ਮਾਇਆ ਜਗ ਮੋਹਣੀ ਭਾਈ ਕਰਮ ਕਰੇ ਵੇਕਾਰੀ। ਮਾਇਆ ਵਿੱਚ ਮੋਇਆ ਹੋਇਆ ਵਿਅਕਤੀ ਕਰਮ ਕਾਂਡੀ ਜਿਹੜਾ ਬੇਕਾਰ ਦੇ ਕੰਮਾਂ ਵਿੱਚ ਪਿਆ ਹੋਇਆ, ਬੇਕਾਰ ਦੀਆਂ ਸੋਚਾਂ ਚ ਪਿਆ ਹੋਇਆ, ਬੇਕਾਰ ਦੀਆਂ ਰਸਮਾਂ ਵਿੱਚ ਪਿਆ ਹੋਇਆ, ਸੱਚੇ ਪਾਤਸ਼ਾਹ ਕੇ ਬਖਸ਼ ਕਰਦੇ ਨੇ। ਸਾਸ ਵੇਦ ਬੜੋ ਸਾਸਤ ਵੇਦ ਬਕੇ ਖੜੋ ਭਾਈ ਕਰਮ ਕਰੋ ਸੰਸਾਰੀ। ਸੰਸਾਰੀ ਕਰਮ ਕਰਨ ਦਾ ਜ਼ਿਕਰ ਪੰਡਿਤ ਜਿਹੜਾ ਹੈ ਉਹ ਵੇਦਾਂ ਵਿੱਚੋਂ ਧਰਮ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਲੋਕਾਂ ਨੂੰ ਕਿਵੇਂ ਕਿਵੇਂ ਇਸ ਜਾਲ ਵਿੱਚ ਫਸਾ ਰਿਹਾ ਹੈ। ਪੰਡਿਤ ਮੈਲ ਨਾ ਚੁੱਕਈ ਭਾਈ ਅੰਤਰ ਮੈਲ, ਪਾਖੰਡ ਮੈਲ ਨਾ ਚੁੱਕਈ ਭਾਈ ਅੰਤਰ ਮੈਲ ਵਿਕਾਰੀ। ਕਹਿ ਲੱਗੇ ਇਸ ਤਰ੍ਹਾਂ ਦੇ ਪਖੰਡ ਰੂਪੀ ਧਰਮ ਕਰਮ ਕਰਨ ਦੇ ਨਾਲ ਅੰਦਰ ਦੀ ਮੈਲ ਨਹੀਂ ਜੇ ਲਾਤੀ, ਅੰਦਰਲੇ ਵਿਕਾਰ ਨਹੀਂ ਜੇ ਖਤਮ ਹੁੰਦੇ। ਅੰਦਰਲੇ ਵਿਕਾਰਾਂ ਨੂੰ ਲਾਉਣ ਦਾ ਇੱਕੋ ਇੱਕ ਤਰੀਕਾ ਹੈ, ਉਹ ਹੈ ਸਿਮਰਨ, ਉਹ ਹੈ ਯਾਦ ਪ੍ਰਭੂ ਦੀ, ਉਹਨੂੰ ਹਮੇਸ਼ਾ ਆਪਣੇ ਅੰਗ ਸੰਗ ਮਹਿਸੂਸ ਕਰਨਾ। ਤੇ ਜਿਹਨੇ ਅੰਗ ਸੰਗ ਮਹਿਸੂਸ ਕਰ ਲਿਆ ਵਿਕਾਰਾਂ ਵੱਲ ਕਿਵੇਂ ਜਾਏਗਾ? ਨਹੀਂ ਜਾਏ। ਇਨਮਿਤ ਡੂਬੀ ਮਾਕੜੀ ਭਾਈ ਊਂਡੀ ਸਰਕੇ ਬਾਹਰੀ। ਕਹਿਣ ਲੱਗੇ ਇੱਦਾਂ ਸਗੋਂ ਅਸੀਂ ਹੋਰ ਫਸਦੇ ਫਸਦੇ ਮੱਕੜੀ ਦੇ ਜਾਲ ਤਰ੍ਹਾਂ ਜਿਵੇਂ ਆਪਣੇ ਜਾਲ 'ਚ ਆਪੇ ਫਸ ਕੇ ਤੇ ਮੁੱਧੀ ਹੋ ਜਾਂਦੀ ਹੈ। ਇਸ ਤਰ੍ਹਾਂ ਅਸੀਂ ਸੰਸਾਰ ਤੋਂ ਆਪਾ ਭਾਵ ਖਤਮ ਇਨਸਾਨ ਦਾ ਹੋ ਜਾਂਦਾ, ਲੇਕਿਨ ਸਹੀ ਕਰਮ ਨਹੀਂ ਕਰ ਸਕਦਾ, ਆਪਣੇ ਜਾਲ 'ਚ ਫਸ ਜਾਂਦਾ। ਦੁਰਮਤ ਘਣੀ ਮਗੂਤੀ ਭਾਈ ਦੂਜੇ ਭਾਏ ਖਵਾਈ। ਦੁਰਮਤ ਨੂੰ ਗ੍ਰਹਿਣ ਕਰਕੇ ਸੱਚ ਨਾਲ ਸਾਂਝ ਨਾ ਪਾਈ, ਦੂਜੇ ਭਾਏ ਖਵਾਈ ਹੋ ਗਈ, ਖੁਆਰ ਹੁੰਦਾ ਹੈ। ਤੇ ਅਸਲ ਬਿਨ ਸਤਿਗੁਰ ਨਾਮ ਨਾ ਪਾਈਏ ਭਾਈ ਬਿਨ ਨਾਮੈ ਭਰਮ ਨਾ ਜਾਈ। ਕਹਿਣ ਲੱਗੇ ਅਸਲ ਜਿਹੜਾ ਮਕਸਦ ਸੀ ਨਿਰੰਕਾਰ ਦੇ ਨਾਮ ਦਾ, ਤੇ ਉਹ ਮਿਲਣਾ ਸੀ ਗੁਰੂ ਕੋਲ। ਗੁਰੂ ਕੋਲ ਤਾਂ ਗਏ ਨਹੀਂ ਅਸੀਂ ਪੈ ਰਹੇ ਕਰਮ ਕਾਂਡਾਂ ਦੇ ਵਿੱਚ, ਨਾ ਸਾਡਾ ਭਰਮ ਮਟਿਆ, ਸਾਨੂੰ ਪਤਾ ਨਹੀਂ ਲੱਗਾ ਸੱਚ ਕੀ ਹੈ ਤੇ ਧਰਮ ਕੀ ਹੈ। ਭਰਮ ਵਿੱਚ ਪਏ ਹੋਏ ਭਰਮ ਨੂੰ ਹੀ ਅਸੀਂ ਧਰਮ ਸਮਝ ਕੇ ਬਹਿ ਗਏ। ਭਰਮ ਦੀ ਪਕੜ 'ਚ ਆਏ ਹੋਏ ਨੂੰ ਕੱਢਣਾ ਔਖਾ ਹੈ। ਜਿਹੜਾ ਭਰਮ ਤੋਂ ਅਜੇ ਬਾਹਰ ਹੈ, ਜਿਹਨੇ ਅਜੇ ਸਮਝਿਆ ਨਹੀਂ ਕਰਮ ਕਾਂਡ, ਉਹਨਾਂ ਲਈ ਅਜੇ ਕੱਢਣਾ ਸੌਖਾ ਹੈ।
ਗੁਰੂ ਕੇ ਨਾਮ ਨਾਲ ਗੁਰੂ ਕੇ ਗਿਆਨ ਦੇ ਨਾਲ ਚਾਨਣ ਹੋ ਜਾਂਦਾ ਹੈ, ਅੰਦਰਲਾ ਭਰਮ ਖਤਮ ਹੋ ਜਾਂਦਾ, ਫਿਰ ਪਤਾ ਲੱਗਦਾ ਵੀ ਮੈਂ ਭੁਲੇਖੇ ਵਿੱਚ ਸਾਂ, ਮੈਂ ਗਲਤ ਚੱਕਰ ਵਿੱਚ ਪਿਆ ਹੋਇਆ। ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ, ਆਵਣ ਜਾਣ ਰਹੀ। ਇਸ ਤਰ੍ਹਾਂ ਗੁਰੂ ਦੇ ਆਖੇ ਲੱਗ ਕੇ ਸੁੱਖ ਵੀ ਪ੍ਰਾਪਤ ਹੁੰਦਾ ਹੈ, ਜੇ ਗੁਰੂ ਦੇ ਨਾਮ ਗਿਆਨ ਪ੍ਰਾਪਤ ਕਰ ਲਈਏ ਤੇ ਆਉਣ ਜਾਣ ਵੀ ਟਿਕ ਜਾਂਦਾ ਹੈ। ਸਾਚ ਸਹਿਜ ਗੁਰੂ ਪਜੈ ਭਾਈ, ਮਨ ਨਿਰਮਲ ਸਾਚ ਸਮਾਈ। ਇਸ ਢੰਗ ਨਾਲ ਸਹਿਜ ਸੱਚ ਨਾਲ ਜੁੜਿਆ, ਗੁਰੂ ਦੇ ਉਪਦੇਸ਼ ਨਾਲ ਜੁੜਿਆ, ਸੱਚ ਸਹਿਜ ਜੀਵਨ ਨੂੰ ਚਾਹ ਜਾਂਦਾ, ਆਤਮਕ ਡੋਲਤਾ ਜੀਵਨ ਨੂੰ ਚਾਹ ਜਾਂਦੀ ਹੈ। ਉਸ ਨੂੰ ਦੁਨੀਆਂ ਦੀ ਕੋਈ ਸ਼ਕਤੀ ਸੱਚ ਦੇ ਮਾਰਗ ਤੋਂ ਥੜਕਾ ਨਹੀਂ ਸਕਦੀ, ਜਿਸ ਦੀ ਮਿਸਾਲ ਗੁਰੂ ਅਰਜਨ ਦੇਵ ਮਹਾਰਾਜ ਦਿੱਤੀ ਹੈ। ਨਿਰਮਲ ਸਾਜ ਸਮਾਈ, ਉਸ ਨਿਰਮਲ ਨਿਰੰਕਾਰ ਨਾਲ ਇਸ ਮਨ ਦਾ ਸਮਾਣਾ ਹੋ ਜਾਂਦਾ ਹੈ, ਮਿਲਾਪ ਹੁੰਦਾ ਹੈ। ਗੁਰਸੇਵੇ ਸੋ ਪੂਜੇ ਭਾਈ, ਗੁਰਬਿਨ ਮਗਨ ਪਾਈ। ਗੁਰੂ ਦੇ ਪਾਵਨ ਬਚਨਾਂ ਨੂੰ ਯਾਦ ਰੱਖਦਾ ਹੈ, ਉਹ ਇਸ ਮਾਰਗ ਦੇ ਮਾਰਗ ਨੂੰ ਸਮਝ ਜਾਂਦਾ ਹੈ। ਗੁਰੂ ਤੋਂ ਬਿਨਾਂ ਇਸ ਮਾਰਗ ਦੀ ਦੱਸਣਾ, ਇਹਦੇ ਮਾਰਗ ਦੇ ਬਾਰੇ ਕੋਈ ਦੱਸ ਨਹੀਂ ਪਾਉਂਦਾ, ਦੱਸ ਨਹੀਂ ਸਕਦਾ। ਜਿਸ ਅੰਤਰ ਲੋਭ ਉਸੇ ਕਰਮ ਕਮਾਵੇ ਭਾਈ, ਕੂੜ ਬੋਲ ਵਿਖਾਈ। ਅਤੇ ਜਿਹੜੇ ਅੰਦਰ ਲੋਭ ਨਾਲ ਭਰੇ ਪਏ ਨੇ, ਵਿਕਾਰਾਂ ਨਾਲ ਭਰੇ ਪਏ ਨੇ, ਉਹ ਕੂੜ ਕਮਾਉਂਦੇ ਨੇ, ਕੂੜ ਬੋਲਦੇ ਨੇ, ਉਹ ਕਹਿ ਲਈਏ ਵੀ ਵਿਖ ਖਾਂਦੇ ਨੇ, ਜ਼ਹਿਰ ਖਾ ਰਹੇ ਨੇ, ਕੂੜ ਰੂਪੀ ਜ਼ਹਿਰ, ਜਿਨ੍ਹਾਂ ਦੇ ਗੁਰੂ ਦੀ ਕਿਰਪਾ ਨਹੀਂ ਹੁੰਦੀ। ਜੇ ਗੁਰੂ ਦੇ ਲੜ ਨਹੀਂ ਲੱਗਦੇ, ਪੰਡਿਤ ਦਹੀਂ ਬੋਲੋ ਜੇ ਭਾਈ, ਵਿੱਚੋਂ ਨਿਕਲਿਆ ਤੱਥ। ਹੇ ਪੰਡਿਤ, ਤੂੰ ਤੇ ਦਹੀਂ ਵਰੋਲਦਾ, ਜੇ ਦਹੀਂ ਵਰੋਲੀਏ ਤਾਂ ਵਿੱਚੋਂ ਮੱਖਣ ਨਿਕਲਣਾ, ਤੂੰ ਤੇ ਪਾਣੀ ਨੂੰ ਵਰੋਲਦਾ ਪਿਆ। ਪਾਣੀ ਨੂੰ ਰਿੜਕਿਆ ਕੀ ਨਿਕਲਣਾ? ਕੁਝ ਵੀ ਨਾ, ਪਾਣੀ ਹੀ ਤਾਂ ਪਾਣੀ ਹੀ ਰਹੇਗਾ। ਜਲ ਮਥੀਏ ਜਲ ਦੇਖੀਏ ਭਾਈ, ਇਹ ਜਾਗੇ ਹਾਵਤ। ਜਲ ਨੂੰ ਮਥਣ ਨਾਲ ਜਲ ਹੀ ਨਿਕਲੇਗਾ, ਮੱਖਣ ਉਹਦੇ ਵਿੱਚੋਂ ਪ੍ਰਾਪਤ ਨਹੀਂ ਹੋਣਾ। ਕਰਮ ਕਾਂਡਾਂ ਵਿੱਚੋਂ ਧਰਮ ਨਹੀਂ ਜੇ ਨਿਕਲਣਾ। ਬਿਨ ਗੁਰ ਭਰਮ ਵਗੁਚੀਏ ਭਾਈ, ਘੱਟ ਘੱਟ ਦੇਖ ਅਲੱਖ ਦਿਓ ਅਲੱਖ। ਬਿਨਾਂ ਗੁਰੂ ਤੋਂ ਭਰਮ ਵਿੱਚ ਪੈ ਕੇ ਵਗੋਚਾ ਮਿਲਦਾ, ਖੱਜਲ ਖੁਆਰੀ ਮਿਲਦੀ ਹੈ। ਲੇਕਿਨ ਗੁਰੂ ਦੇ ਆਖੇ ਲਾ ਕੇ ਘੱਟ ਘੱਟ ਉਹ ਨਿਰੰਕਾਰ ਜਿਹੜਾ ਅਲੱਖ ਹੈ, ਉਹ ਲੱਖ ਨਾਲ ਸ਼ੁਰੂ ਹੋ ਜਾਂਦਾ। ਇਹ ਜਗਤਾ ਗੋ ਸੂਤ ਕੋ ਭਾਈ, ਦਿਲ ਸਬੱਧ ਹੋ ਜਾਏ। ਇਹ ਸੰਸਾਰ ਜਿਹੜਾ ਨਿਰੰਕਾਰ ਦੀ ਇੱਕ ਉਹ ਤਾਗਾ ਬਣ ਕੇ ਸਾਰਿਆਂ ਨੂੰ ਸਮੋਇਆ ਹੋਇਆ ਹੈ, ਹਰ ਜੀਵ ਵਿੱਚ ਵਸ ਪਿਆ। ਗੁਰ ਮਿਲੀਏ ਗੁਰ, ਗੁਰ ਮਿਲੇ ਭਉ ਮਨ ਵਸੇ ਭਾਈ, ਭੈ ਮਰਨਾ ਸਤਲੇਖ। ਜਿਹਨੂੰ ਗੁਰੂ ਦੀ ਭੈ ਭਾਵਨੀ ਚਾਹੁੰਦਾ ਹੈ, ਤੇ ਫਿਰ ਮੱਥੇ ਦੇ ਲੇਖ ਜਿਹੜੇ ਨੇ ਗੁਰੂ ਅਨੁਸਾਰੀ ਹੋ ਜਾਂਦੇ ਨੇ। ਮੱਝਣ ਦਾਨ ਚੰਗਿਆਈਆਂ ਭਾਈ, ਦਰਗਹਿ ਨਾਮ ਵਸੇਖ। ਇਸ਼ਨਾਨ ਦਾਨ ਆਦਿਕ ਚੰਗਿਆਈਆਂ ਚੋਂ ਅਸਲ ਚ ਸਭ ਤੋਂ ਵੱਡੀ ਹੈ ਦਰਗਾਹ ਵਿੱਚ ਨਿਰੰਕਾਰ ਦੇ ਨਾਮ ਨਾਲ ਸਾਂਝ ਬਣ ਜਾਣੀ। ਗੁਰ ਅੰਕਸ ਜਿਨ ਨਾਮ ਦੜਾਇਆ ਭਾਈ, ਮਨ ਵਸਿਆ ਚੂਕਾ ਭੇਸ। ਜਿਨ੍ਹਾਂ ਨੇ ਗੁਰੂ ਕੇ ਸ਼ਬਦ ਰੂਪੀ ਅੰਕਸ ਹੁੰਦਾ ਹੈ, ਹੱਥ ਨੂੰ ਚਲਾਉਣ ਲਈ ਜਿਹੜਾ ਉਹਦੇ ਮਹਾਵਤ ਦੇ ਹੱਥ ਵਿੱਚ ਛੋਟਾ ਉਹਦੇ ਅੱਗੇ ਲੱਗੀ ਹੋਈ ਸੋਲ ਨੂੰ ਕਹਿੰਦੇ ਨੇ। ਇਸ ਤਰ੍ਹਾਂ ਗੁਰਸਿੱਖ ਨੇ ਆਪਣੇ ਮਨ ਨੂੰ ਗੁਰੂ ਸ਼ਬਦ ਦੇ ਅੰਕਸ ਨਾਲ ਗੁਰੂ ਦੇ ਆਖੇ ਲੱਗ ਕੇ ਚੱਲਣਾ ਹੈ। ਨਾਮ ਦੜਾਇਆ ਭਾਈ, ਮਨ ਚੁੱਕਿਆ ਚੂਕਾ ਭੇ। ਇਸ ਢੰਗ ਨਾਲ ਜਦੋਂ ਗੁਰੂ ਕੇ ਸ਼ਬਦ ਨੂੰ ਦ੍ਰਿੜ ਕਰ ਲਿਆ, ਨਾਮ ਨਾਲ ਸਾਂਝ ਬਣ ਗਈ, ਤੇ ਜਿਹੜਾ ਬਾਹਰੀ ਭੇਖ ਉਹ ਖਤਮ ਹੋ ਗਿਆ। ਇਹ ਤਨ ਹਾੜ ਸਰਾਪ ਕੋ ਭਾਈ, ਵੱਖਰ ਨਾਮ ਉਪਾਰ। ਇਹ ਤਨ ਨਿਰੰਕਾਰ ਨੇ ਸਾਨੂੰ ਵਾਹਿਗੁਰੂ ਵਪਾਰੀ ਨੇ ਸਾਨੂੰ ਵਪਾਰ ਕਰਨ ਲਈ ਦਿੱਤਾ ਹੈ। ਇਹਦੇ ਵਿੱਚ ਸੱਚ ਦੇ ਨਾਮ ਦਾ ਵਪਾਰ ਕਰਨਾ ਬਣਦਾ। ਇਹ ਵੱਖਰ ਵਪਾਰੀ ਸੋਧੜੇ ਭਾਈ, ਇਸ ਸਰੀਰ ਨੂੰ ਪਾ ਕਰਕੇ ਜੇ ਸੱਚੇ ਨਾਮ ਦਾ ਵਪਾਰੀ ਬਣ ਜਾਂਦਾ ਹੈ ਭਾਈ, ਗੁਰ ਸ਼ਬਦ ਕਰੇ ਵਿਚਾਰ, ਉਹ ਵਪਾਰੀ ਹੈ ਜੋ ਸ਼ਬਦ ਹੀ ਵਿਚਾਰ ਕਰਦਾ, ਗੁਰੂ ਕੇ ਪਾਵਨ ਬਚਨਾਂ ਦੇ ਆਖੇ ਲੱਗਦਾ ਹੈ। ਧੰਨ ਵਪਾਰੀ ਨਾਨਕਾ ਭਾਈ, ਮੇਲ ਕਰੇ ਵਪਾਰ। ਕਹਿਣ ਲੱਗੇ ਉਹ ਜਿਹੜਾ ਵਪਾਰੀ ਧੰਨ ਹੈ, ਜੋ ਆਪਣਾ ਮੇਲ ਗੁਰੂ ਨਾਲ ਕਰਕੇ ਅਜਿਹਾ ਵਪਾਰ ਕਰਦਾ ਹੈ, ਵੱਖਰ ਨਾਮ ਦਾ ਅਪਾਰ ਕਰਦਾ, ਅਪਾਰ ਜਿਸ ਦਾ ਥਾਂ ਨਾ ਪਾਇਆ ਜਾ ਸਕੇ, ਉਸ ਨਿਰੰਕਾਰ ਨਾਲ ਸਾਂਝ ਪਾ ਲੈਂਦਾ ਹੈ। ਗੁਰੂ ਕਿਰਪਾ ਕਰੇ ਆਪਾਂ ਸਾਰੇ ਉਸ ਨਿਰੰਕਾਰ ਦੇ ਨਾਮ ਨਾਲ ਜੁੜ ਕੇ ਜਾ ਕਉ ਆਏ ਸੋਈ ਬਹਾਜੋ, ਜੋ ਬਹਾਜਣ ਲਈ ਸੰਸਾਰ ਤੇ ਆਏ ਹਾਂ, ਜਿਸ ਨਾਮ ਦਾ ਵਪਾਰ ਕਰਨ ਲਈ ਪਹੁੰਚੇ ਹਾਂ, ਉਹ ਵਪਾਰ ਕਰਕੇ ਆਪਣੇ ਜੀਵਨ ਦੇ ਸਵਾਸਾਂ ਨੂੰ ਇਸ ਢੰਗ ਨਾਲ ਵਰਤਣ ਦਾ ਯਤਨ ਕਰੀਏ ਜਿਸ ਢੰਗ ਨਾਲ ਗੁਰੂ ਚਾਹੁੰਦਾ ਹੈ। ਅਸੀਂ ਪਖੰਡੀ ਬਾਬੇ ਹਾਂ, ਪੰਡਤਾਂ ਮੌਲਾਣਿਆਂ ਤੋਂ ਆਜ਼ਾਦ ਹੋਈਏ, ਕੇਵਲ ਤੇ ਕੇਵਲ ਉਸ ਸੱਚੇ ਨਿਰੰਕਾਰ ਨਾਲ ਸਾਂਝ ਪਾਈਏ, ਜੋ ਸਾਂਝਾ ਹੈ ਸਭ ਦਾ ਬਾਪ, ਜੋ ਇੱਕ ਹੈ ਅਤੇ ਜਿਸ ਦੀ ਆਪਾਂ ਸਾਰੇ ਸੰਤਾਨ ਹਾਂ। ਉਸ ਦੇ ਮਾਰਗ ਦਾ ਪ੍ਰਚਾਰ ਕਰਦਿਆਂ ਕਰਦਿਆਂ, ਸੱਚ ਨਾਲ ਜੋੜਦਿਆਂ ਜੋੜਦਿਆਂ,
ਜੇ ਸਾਨੂੰ ਤੱਤੀ ਤਵੀ ਤੇ ਵੀ ਬਹਿਣਾ ਪੈ ਜਾਏ, ਜੇ ਬੰਦ ਬੰਦ ਘਟਾਉਣਾ ਪੈ ਜਾਏ, ਜੇ ਖੋਪੜੀਆਂ ਲਹਾਉਣੀਆਂ ਪੈ ਜਾਣ, ਤਾਂ ਸਾਡੇ ਪੁਰਖਿਆਂ ਨੇ ਸਾਨੂੰ ਕਿਹਾ ਕਿ ਇਹ ਸੌਦਾ ਕੋਈ ਮਹਿੰਗਾ ਨਹੀਂ। ਉਸ ਮਹਾਨ ਸ਼ਖਸੀਅਤ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕੋਟਾਨ ਕੋਟ ਪ੍ਰਣਾਮ, ਜਿਨ੍ਹਾਂ ਨੇ ਅਜਿਹਾ ਮਾਰਗ ਸਾਨੂੰ ਬਖਸ਼ ਦਿੱਤਾ ਹੈ ਜਿਸ ਨੂੰ ਦੁਨੀਆਂ ਦੀ ਕੋਈ ਤਾਕਤ ਖਤਮ ਨਹੀਂ ਕਰ ਸਕਦੀ। ਸਰੀਰ ਖਤਮ ਹੋ ਸਕਦੇ ਨੇ, ਲੇਕਿਨ ਸੱਚ ਨੂੰ ਨਾ ਕੋਈ ਖਤਮ ਕਰ ਸਕਦਾ ਹੈ। ਸੱਚ ਦੇ ਪੁਜਾਰੀ ਹਮੇਸ਼ਾ ਪੈਦਾ ਹੋਏ ਨੇ ਤੇ ਹੁੰਦੇ ਰਹਿਣਗੇ। ਗੁਰੂ ਪਾਤਸ਼ਾਹ ਚਰਨ ਅਰਦਾਸ ਬੇਨਤੀ ਕਰੀਏ ਸ਼ਹਿਨਸ਼ਾਹ, ਜਿਵੇਂ ਤੱਤੀ ਤਵੀ ਤੇ ਬੈਠ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਮ ਦੀ ਮੰਗ ਕਰਦੇ ਨੇ, ਇਸੇ ਤਰ੍ਹਾਂ ਆਪਾਂ ਵੀ ਅਰਦਾਸ ਬੇਨਤੀ ਕਰੀਏ।

0: ਹੋਈਆਂ ਭੁੱਲਾਂ ਦੀ ਖਿਮਾ ਗੁਰੂ ਕਿਰਪਾ ਕਰੇ। ਹੁਣ ਸਹਿਜ ਪਾਠ ਉਹਨਾਂ ਦੇ ਭੋਗ ਪੈਣੇ ਨੇ, ਗੁਰਸਿੱਖਾਂ ਵੱਲੋਂ ਕੀਤੇ ਗਏ ਨੇ। ਬੜਾ ਵੱਡਾ ਉੱਦਮ ਤੇ ਉਪਰਾਲਾ ਹੈ। ਸਤਿਗੁਰ ਸੱਚੇ ਪਾਤਸ਼ਾਹ ਆਪ ਸਭ ਦੀ ਹਾਜ਼ਰੀ ਲੈ ਕੇ ਲਾਵੇ, ਪ੍ਰਬੰਧਕਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ ਤਾਂ ਕਿ ਇਸ ਤੋਂ ਵੀ ਸੱਜੇ ਢੰਗ ਨਾਲ ਗੁਰਪੁਰਬ ਮਨਾਏ ਜਾ ਸਕਣ, ਸੱਜਾ ਹੋਰ ਪ੍ਰਬੰਧ ਸੱਜਾ ਕੀਤਾ ਜਾ ਸਕੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਜੀ। ਗੱਜ ਵੱਜ ਕੇ ਫਤਿਹ ਸਾਂਝ ਪੈਦਾ ਕਰੀਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਕਥਾ ਸਰਵਣ ਕਰ ਰਹੇ ਸੋ, ਅਤਿ ਸਤਿਕਾਰਯੋਗ ਗਿਆਨੀ ਸਕੱਤਰ ਸਿੰਘ ਜੀ ਹੋਰਾਂ ਪਾਸੋਂ, ਜੋ ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਸਨ, ਉਹਨਾਂ ਦੀ ਕਥਾ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਅਗਲਾ ਪ੍ਰੋਗਰਾਮ ਸਤਿਕਾਰਯੋਗ ਸਕੱਤਰ ਸਾਹਿਬ ਪਾਸੋਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਹੁਣ ਇੱਕ ਦੋ ਮਿੰਟਾਂ ਦੇ ਵਿੱਚ ਹੀ ਸ਼ੁਰੂ ਕਰਨ ਜਾ ਰਹੇ ਹਾਂ ਸ੍ਰੀ ਸਹਿਜ ਪਾਠ ਦੇ ਭੋਗ, ਜੋ ਸਮੂਹ ਸੰਗਤਾਂ ਨੇ, ਬਹੁਤ ਸਾਰੀਆਂ ਸੰਗਤਾਂ ਨੇ ਘਰਾਂ 'ਚ ਸਰਬੱਤ ਦੇ ਭਰੇ ਸ਼ੁਰੂ ਕੀਤੇ ਸੀਗੇ। ਅਤੇ ਨਾ ਇੱਕ ਮਿੰਟ ਮੈਨੂੰ ਦੇ ਦਿਓਗੇ? ਹਾਂਜੀ, ਜਿਨ੍ਹਾਂ ਜਿਨ੍ਹਾਂ ਨੇ ਗੁਰੂ ਦੀ ਬਖਸ਼ ਲਈ ਹੈਗੀ ਆ, ਉਹਨਾਂ ਨਾਂ ਹੈਗੇ ਮੈਂ ਬੋਲਣ ਲੱਗਾ, ਅਤੇ ਜੇ ਕਿਸੇ ਦਾ ਰਹਿ ਗਿਆ ਉਹ ਜ਼ਰੂਰ ਲਿਖਾ ਲਵੇ ਹੁਣੇ ਹੀ ਦੋ ਤਿੰਨ ਮਿੰਟਾਂ 'ਚ ਹੀ। ਨਾਂ ਹਨ ਜੀ, ਮੈਂ ਹੁਣ ਅੱਗੇ ਨਾਂ ਜਾਂ ਬੀਬੀ ਜਾਂ ਭਾਈ ਨਹੀਂ ਲਾਉਣਾ। ਧਰਮ ਸਿੰਘ ਢਿੱਲੋਂ, ਰਜਿੰਦਰ ਸਿੰਘ ਮੰਗਰ, ਦਰਸ਼ਨ ਕੌਰ, ਬਲਵੰਤ ਕੌਰ, ਮਨਪ੍ਰੀਤ ਸਿੰਘ, ਹਰਭਜਨ ਸਿੰਘ, ਮਹਿੰਦਰਜੀਤ ਸਿੰਘ, ਸੁਰਿੰਦਰ ਕੌਰ, ਜਸਵੀਰ ਕੌਰ, ਕੁਲਵਿੰਦਰ ਕੌਰ ਅਤੇ ਜਸਵੀਰ ਕੌਰ, ਦੋਨਾਂ ਦਾ ਇੱਕੋ ਹੀ ਹੈਗਾ ਜੀ ਕਰਕੇ, ਜਗਜੀਤ ਸਿੰਘ ਜੀ, ਮਨਮੋਹਨ ਸਿੰਘ ਜੀ ਸਾਨੀ, ਅਜੀਤ ਸਿੰਘ ਹੇਅਰ ਅਤੇ ਰਿਛਪਾਲ ਕੌਰ ਜੀ। ਸੋ ਆਓ ਹੁਣ ਬੇਨਤੀ ਆ ਕਿ ਭੋਗ ਪੈਂਟ ਦੇ ਨਾਲ ਹੀ ਅਰਦਾਸ ਹੋ ਜਾਣੀ ਆ, ਅਤੇ ਆਪਾਂ ਅਗਲਾ ਰੱਖਣ ਦੀ ਅਰਦਾਸ ਨਹੀਂ ਅੱਜ ਕਰਨੀ। ਕਿਵਾਂ ਚਾਹੁੰਦਾ ਅਰਦਾਸ, ਉਹ ਆਪਾਂ ਆਪਣੇ ਆਪਣੇ ਰੱਖ ਲਈਏ ਘਰਾਂ 'ਚ ਜਦੋਂ ਵੀ ਮਰਜ਼ੀ, ਅਤੇ ਆਪਾਂ ਫਿਰ ਇਸੇ ਤਰ੍ਹਾਂ ਭੋਗ ਇਕੱਠੇ ਪਾ ਲਵਾਂਗੇ। ਸਾਰਿਆਂ ਨੂੰ ਬੇਨਤੀ ਹੈਗੀ ਆ, ਸੋ ਆਓ ਹੁਣ ਗੁਰੂ ਦੀ ਕਿਰਪਾ ਲਈਏ ਅਤੇ ਸ੍ਰੀ ਸਹਿਜ ਪਾਠ ਦੇ ਪਾਠ ਸਰਵਣ ਕਰੀਏ ਭੋਗ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ

ਸ਼ਹਾਦਤ ਪੁਰਬ ਦੀ ਯਾਦ ਦੇ ਅੰਦਰ ਸੱਚੇ ਪਾਤਸ਼ਾਹ ਦਤਾਰ ਪਿਤਾ ਜੀ ਅਤੇ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਸਮੂਹ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ ਗਰੀਬ ਨਵਾਜ ਆਪ ਜੀ ਦੀ ਕਿਰਪਾ ਮਿਹਰਾਮਤ ਦੇ ਸਦਕਾ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਗੁਰਦੁਆਰਾ ਸਹਿਨ ਹੋਜੇ ਵਿਖੇ ਸਤਿਗੁਰੂ ਜੀਓ ਸਮੂਹ ਸੰਗਤਾਂ ਨੇ ਪਿਛਲੇ ਦਿਨੀ ਬੜੀ ਸ਼ਰਧਾ ਭਾਵਨਾ ਪਿਆਰ ਸਹਿਤ ਸੰਗਤੀ ਰੂਪ ਵਿੱਚ ਆਪੋ ਆਪਣੇ ਘਰਾਂ ਅੰਦਰ ਸ੍ਰੀ ਸਹਿਜ ਪਾਠ ਪ੍ਰਾਰੰਭ ਕੀਤੇ ਸਨ। ਗਰੀਬ ਨਵਾਜ ਅੱਜ ਆਪ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਸਤਿਗੁਰੂ ਜੀਓ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ ਹਨ। ਗਰੀਬ ਨਵਾਜ ਆਪ ਜੀ ਕੀ ਅਗਾਧ ਬੋਧ ਬਾਣੀ ਪੜ੍ਹਦਿਆਂ ਆਪ ਜੀ ਕੇ ਦਾਸਰਿਆਂ ਪਾਸੋਂ ਪਰਿਵਾਰਾਂ ਪਾਸੋਂ ਬੇਅੰਤ ਭੁੱਲਾਂ ਹੋਈਆਂ ਹਨ, ਆਪ ਜੀ ਨੇ ਖਿਮਾ ਕਰ ਦੇਣੀਆਂ ਅੱਗੇ ਤੋਂ ਬਾਣੀ

ਭਾਵ ਸਮੂਹ ਪਰਿਵਾਰਾਂ ਨੂੰ ਬਖਸ਼ਿਸ਼ ਕਰਨਾ, ਘਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਗੁਰੂ ਸਿੱਖੀ ਦੀ ਦਾਤ ਬਖਸ਼ਿਸ਼ ਕਰਨੀ, ਇਸੇ ਤਰ੍ਹਾਂ ਆਪਣੀ ਬਾਣੀ ਦੇ ਨਾਲ ਜੋੜ ਕੇ ਰੱਖਣਾ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਰਹਿਮਤ ਕਰਨੀ, ਜਿਨ੍ਹਾਂ ਗੁਰਸਿੱਖਾਂ ਨੇ ਆਪ ਜੀ ਕੀ ਕਿਰਪਾ ਸਦਕਾ ਪਾਵਨ ਸ੍ਰੀ ਸਹਿਜ ਪਾਠ ਦੀ ਸੇਵਾ ਲਈ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਢਿੱਲੋਂ, ਸਰਦਾਰ ਰਜਿੰਦਰ ਸਿੰਘ ਮੱਘਰ, ਬੀਬੀ ਦਰਸ਼ਨ ਕੌਰ, ਬੀਬੀ ਬਲਵੰਤ ਕੌਰ, ਭਾਈ ਮਨਪ੍ਰੀਤ ਸਿੰਘ, ਭਾਈ ਹਰਭਜਨ ਸਿੰਘ, ਮਹਿੰਦਰਜੀਤ ਸਿੰਘ, ਬੀਬੀ ਸੁਰਿੰਦਰ ਕੌਰ, ਜਸਵੀਰ ਕੌਰ, ਕੁਲਵਿੰਦਰ ਕੌਰ ਅਤੇ ਜਸਵੀਰ ਕੌਰ, ਭਾਈ ਜਗਜੀਤ ਸਿੰਘ, ਸਰਦਾਰ ਜਗਮੋਹਨ ਸਿੰਘ ਸਾਹਨੀ, ਭਾਈ ਅਜੀਤ ਸਿੰਘ ਹੇਅਰ, ਬੀਬੀ ਰਿਸ਼ਪਾਲ ਕੌਰ ਹੇਅਰ, ਇਹਨਾਂ ਸਾਰੇ ਗੁਰਸਿੱਖਾਂ ਨੇ ਸਤਿਗੁਰੂ ਜੀਓ ਆਪ ਜੀ ਕੀ ਆਗਾਧ ਬੋਧ ਬਾਣੀ ਦਾ ਓਟ ਆਸਰਾ ਲਿਆ, ਰਹਿਮਤਾਂ ਕਰਨੀਆਂ, ਇਸੇ ਤਰ੍ਹਾਂ ਨਿਵਾਜਦੇ ਰਹਿਣਾ, ਆਪਣੀ ਬਾਣੀ ਅਤੇ ਬਾਣੇ ਦੇ ਧਾਰਨੀ ਬਣਾਉਣਾ, ਅੱਗੇ ਵੀ ਸਤਿਗੁਰੂ ਜੀਓ ਬਾਣੀ ਦੇ ਨਾਲ ਜੋੜ ਕੇ ਰੱਖਣਾ, ਗਰੀਬ

ਧੀਰਜ ਸ਼ੀਤਲਤਾ ਮਿਠਾਸ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਸਤਿਗੁਰੂ ਜੀਓ। ਸਮੂਹ ਸੰਗਤਾਂ ਵੱਲੋਂ ਬੇਅੰਤ ਮਾਇਆ ਅਰਦਾਸ ਭੇਟਾ ਆਈ, ਖਜ਼ਾਨੇ ਭਰਪੂਰ ਕਰਨੇ ਗੁਰੂ ਕੀਆਂ ਕਾਰ ਸੇਵਾ ਲਈ ਬੇਅੰਤ ਮਾਇਆ ਆਈ, ਆਪ ਜੀ ਨੇ ਮਾਇਆ ਸਫਲੀ ਕਰਨੀ। ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਦੇ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ। ਸਤਿਗੁਰੂ ਜੀਓ, ਸਮੂਹ ਸੰਗਤਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ।

ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾ ਦੀ ਹਾਜ਼ਰੀ ਦਰ ਪ੍ਰਵਾਨ ਕਰਦੇ ਹੋਏ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਨਾ, ਰਹਿਮਤ ਕਰੋ ਦਰ ਆਈ ਸੰਗਤ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿਲੰਗ ਘਰ ਦੂਜਾ ਮਹੱਲਾ ਪੰਜਵਾਂ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਹੋ ਤਾਂ ਪ੍ਰੇਮ ਖੇਲਣ ਤਾਂ ਚਾਹੋ, ਸਿਰ ਤਾਂ ਤਲੀ ਗਲੀ ਮਿਲੀ ਆਓ, ਇਸ ਮਾਰਗ ਪੈਰ ਧੀਜੈ, ਸਿਰ ਦੀ ਜੈ ਕਾਣ ਨਾ ਕੀਜੈ। ਧੰਨ ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹੀਦੀ ਤੇ ਮਨਾਉਂਦਿਆਂ ਹੋਇਆਂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਹੁਣੇ ਹੀ ਆਪ ਜੀ ਨੇ ਹੁਕਮਨਾਮਾ ਸਾਹਿਬ ਕੀਤਾ ਹੈ ਅਤੇ ਬਹੁਤ ਸਾਰੀਆਂ ਸੰਗਤਾਂ ਵੱਲੋਂ ਸ੍ਰੀ ਸਹਿਜ ਪਾਠ ਕਰੀ ਰੱਖੇ ਗਏ ਸਨ, ਉਹਨਾਂ ਦੇ ਭੋਗ ਪਏ ਨੇ। ਧੰਨਵਾਦ ਹੈ ਭਾਈ ਸਾਹਿਬ ਭਾਈ ਅਮਰੀਤ ਸਿੰਘ ਜੀ ਦਾ, ਭਾਈ ਮਨਦਰਜੀਤ ਸਿੰਘ ਜੀ ਦਾ, ਅਤੇ ਨਾਲ ਉਹਨਾਂ ਦੇ ਭਾਈ ਸਾਹਿਬ ਸਨ, ਉਹ ਉਹਨਾਂ ਦਾ ਵੀ ਹਾਰਦਿਕ ਹਾਰਦਿਕ ਧੰਨਵਾਦ। ਹੁਣ ਸੂਚਨਾਵਾਂ, ਆਪਣੇ ਸਾਊਥ ਹਾਲ ਅਤੇ ਨੌਰਥ ਹਾਲ ਦੀਆਂ ਬਿਲਡਿੰਗਾਂ ਬਣ ਰਹੀਆਂ ਦੋ ਮੰਜ਼ਲੀਆਂ, ਉਹਨਾਂ ਵਾਸਤੇ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਦਸਵੰਧ ਕੱਢ ਕੇ ਹਿੱਸਾ ਪਾ ਕੇ ਗੁਰੂ ਦੀਆਂ ਬਖਸ਼ਾਂ ਲਓ ਜੀ। ਉਸ ਤੋਂ ਅੱਗੇ ਚਲੀਏ, ਜੋ ਅੱਜ ਸਮਾਪਤੀ ਹੋਈ ਸਹਿਜ ਪਾਠਾਂ ਦੀ, ਜੇ ਬਾਕੀਆਂ ਨੇ ਜਿਨ੍ਹਾਂ ਨੇ ਅੱਗੇ ਸ਼ੁਰੂ ਕਰਨੇ ਨੇ ਉਹਨਾਂ ਨੂੰ ਦੱਸਾਂਗੇ ਆਪਾਂ ਕਦੋਂ ਭੋਗ ਫੇਰ ਪਾਉਣੇ ਨੇ, ਉਹ ਗੁਰੂ ਦੀ ਬਖਸ਼ਾਂ ਦੇ ਰਹਿਣ ਅਤੇ ਪਾਠ ਕਰਦੇ ਰਹਿਣ, ਸਹਿਜ ਪਾਠ ਕਰੀ। ਅੱਜ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਹਾਨ ਸ਼ਹੀਦੀ ਸਾਰਾ ਦਿਨ ਮਨਾਈ ਜਾਣੀ ਹੈ ਇਸ ਗੁਰੂ ਘਰ ਵਿਖੇ, ਜਿਸ ਦੇ ਵਿੱਚ ਠੀਕ 11:30 ਮਿੰਨੀ ਕਾਨਫਰੰਸ ਸ਼ੁਰੂ ਹੋ ਜਾਣੀ ਹੈ ਇੱਥੇ, ਜਿਸ ਦੇ ਵਿੱਚ ਆ ਕੇ ਵੱਖ ਵੱਖ ਬੁਲਾਰਿਆਂ ਨੇ ਅਤੇ ਖਾਲਸਾ ਸਕੂਲ ਦੇ ਬੱਚਿਆਂ ਨੇ ਕੀਰਤਨ ਵੀ ਕਰਨਾ ਹੈਗਾ। ਉਹ ਪ੍ਰੋਗਰਾਮ 1 ਵਜੇ ਤੱਕ ਰਹਿਣਾ, 1.5 ਘੰਟੇ ਦਾ ਪ੍ਰੋਗਰਾਮ ਹੈਗਾ। ਉਸ ਤੋਂ ਬਾਅਦ

28 ਜੂਨ ਦਾ ਆਉਂਦਾ ਐਤਵਾਰ ਹੈ 28 ਜੂਨ 11:20 ਤੋਂ 12:30 ਵਜੇ ਤੱਕ 26-27-28 ਨੂੰ ਸ਼੍ਰੀ ਸ਼ੰਕਰ ਤੇ ਇਲਾਕਾ ਨਿਵਾਸੀ ਸੰਗਤਾਂ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਇਲਾਹੀ ਬਾਣੀ ਦੇ ਅਖੰਡ ਪਾਠ ਅਤੇ ਗੁਰੂ ਕੇ ਲੰਗਰ ਦੀ ਸੇਵਾ ਕਰ ਰਹੇ ਨੇ। ਉਹ ਮਨਾ ਰਹੇ ਨੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਦਾ ਵਿਵਾਹ ਪੁਰਬ। ਸੋ ਸੰਗਤਾਂ ਨੋਟ ਕਰ ਲਓ, 30 ਜੂਨ ਨੂੰ ਹੈ ਜੀ ਪ੍ਰਕਾਸ਼ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੀਰੀ ਪੀਰੀ ਦੇ ਮਾਰਗ ਸਵੇਰੇ ਸ਼ਾਮ ਦੇ ਸਮਰੀ ਕੀਰਤਨ ਦਰਬਾਰ ਹੋਣਗੇ। 3, 4, 5 ਜੁਲਾਈ ਨੂੰ ਵੱਡਿਆਂ ਦਾ ਇੱਕ ਕੈਂਪ ਲੱਗ ਰਿਹਾ ਨਾਮ ਸਿਮਰਨ ਦਾ, ਅਤੇ ਅੱਜ ਨਿਸ਼ਾਨ ਸਾਹਿਬ ਦੇ ਚੋਲਾ ਬਦਲ ਦੀ ਰਸਮ ਵੀ ਹੋ ਰਹੀ ਆ, ਹੁਣ ਤਕਰੀਬਨ ਸ਼ੁਰੂ ਹੋਣ ਵਾਲੀ ਆ ਉਹ। ਅਤੇ ਉਸ ਤੋਂ ਅੱਗੇ ਅਗਲੀ ਸੂਚਨਾ ਹੈਗੀ ਆ ਜੀ 4th of July 4 ਜੁਲਾਈ ਨੂੰ ਆਪਾਂ ਨੇ ਮਨਾਉਣਾ ਹੈਗਾ ਇੰਡੀਪੈਂਡੈਂਸ ਡੇ ਅਮੈਰੀਕਾ ਦਾ। ਸ਼ਾਮ ਨੂੰ ਸਪੈਸ਼ਲ ਕੀਰਤਨ ਦਰਬਾਰ ਹੋਣਗੇ ਹਰ ਸਾਲ ਦੀ ਤਰ੍ਹਾਂ, ਅਤੇ ਆਈਸਕ੍ਰੀਮ ਵੀ ਵਰਤਾਈ ਜਾਣੀ ਹੈ ਸ਼ਾਮ ਦੇ ਸਮੇਂ। ਸੋ ਆਪ ਜੀ ਨੇ ਆ ਕੇ ਗੁਰੂ ਸਾਹਿਬ ਦੀਆਂ ਬਖਸ਼ਾਂ ਲੈਣੀਆਂ, ਕੀਰਤਨ ਸਰਵਣ ਕਰਨਾ ਜੀ। ਬਾਕੀ ਸੂਚਨਾਵਾਂ ਤੋਂ ਬਾਅਦ ਫਿਰ ਬਾਕੀ ਜੀ ਹੁਣ ਮੈਂ ਬੇਨਤੀ ਕਰਾਂ ਭਾਈ ਸਾਹਿਬ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦੇ ਜਥੇ ਨੂੰ ਉਹ ਠੀਕ 11:30 ਤੱਕ ਰਾਹਿਬੰਡ ਦੇ ਕੀਰਤਨ ਆਪ ਜੀ ਨੂੰ ਸਰਵਣ ਕਰਾਉਣਗੇ ਜੀ, ਅਤੇ 11:30 ਠੀਕ ਸ਼ੁਰੂ ਹੋ ਜਾਣੀ ਆ ਮਿੰਨੀ ਕਾਨਫਰੰਸ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਨੂੰ ਸਮਰਪਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸੂਚਨਾ ਰਹਿ ਗਈ ਜੀ, ਹਾਂ ਖਾਲਸਾ ਸਕੂਲ ਦੇ ਬਾਰੇ, ਨਾ ਖਾਲਸਾ ਸਕੂਲ ਆਪਣਾ ਬੱਚਿਆਂ ਦਾ ਕੈਂਪ ਲੱਗ ਰਿਹਾ ਜਿਹੜਾ 6 ਤੋਂ 15 ਸਾਲ ਦਿਆਂ ਦਾ, ਉਹ 13 ਜੁਲਾਈ ਤੋਂ ਲੈ ਕੇ 17 ਤੱਕ ਹੈਗਾ, ਫਰੀ ਹੈਗਾ ਉਹ ਗੁਰਮਤ ਕੈਂਪ। ਆਪ ਜੀ ਨੇ ਬੱਚਿਆਂ ਨੂੰ ਅਤੇ ਬੱਚਿਆਂ ਨੂੰ ਦਾਖਲ ਕਰਾ ਕੇ ਗੁਰੂ ਦੀਆਂ ਬਖਸ਼ਾਂ ਲੈਣੀਆਂ ਜੀ। ਬਾਹਰ ਕੈਂਪ ਲੱਗਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਆਰਿਓ, ਅੱਜ ਸਾਰੇ ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਿਆਰ ਵਿੱਚ ਬੈਠੇ ਹੋ। ਸਾਰੇ ਸੰਸਾਰ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਦੇ ਸ਼ਹੀਦੀ ਪੁਰਬ ਨੂੰ ਯਾਦ ਕੀਤਾ ਜਾ ਰਿਹਾ ਹੈ। ਭਾਵਨਾ ਬਣਾਇਓ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਰਤਨ ਦੇ ਵਿੱਚੋਂ ਕਰਿਓ। ਉਹ ਸਮਾਂ ਹੋ ਰਿਹਾ ਹੈ, ਸ਼ਬਦ ਗਾਇਨ ਕਰਾਂਗੇ। ਗੁਰੂ ਅਰਜਨ ਸੱਚ ਸਿਰਜਣਹਾਰਾ, ਸਾਰੇ ਰਲ ਕੇ ਆਪਾਂ ਗਾਇਨ ਕਰਾਂਗੇ।

0: ਆਪਣੀ ਸੇਵਾ ਪ੍ਰਵਾਨ ਕਰਨੀ ਜੀ, ਫੁੱਲਾਂ ਚੁੱਕਾਂ ਦੀ ਖਿਮਾ। ਆਹ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਬੁਲਾਓ ਫਤਿਹ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਸੀ ਆਤਰਾਮ। ਧੰਨ ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹੀਦੀ ਦੇ ਦਿਹਾੜੇ ਤੇ ਧੰਨ ਧੰਨ ਗੁਰੂਆਂ ਸਾਹਿਬ ਜੀ ਪਾਲ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਣ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਬਖਸ਼ਾਂ ਲਹਿਰੀ ਪਰਮ ਸਤਿਕਾਰ ਜੋ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਹਨਾਂ ਨੇ ਆਪ ਜੀ ਨੂੰ ਇਲਾਹੀ ਪਿੰਡ ਦੇ ਰਸਪੰਨੇ ਤੇ ਢੁੱਕਵੇਂ ਕੀਰਤਨ ਸਰਵਣ ਕਰਵਾਏ ਨੇ। ਉਹਨਾਂ ਦਾ ਹਾਰਦਿਕ ਧੰਨਵਾਦ। ਆਪ ਜੀ ਦੀ ਜਾਣਕਾਰੀ ਵਾਸਤੇ ਅੱਜ ਸਾਰਾ ਦਿਨ ਹੀ ਪ੍ਰੋਗਰਾਮ ਚੱਲ ਰਿਹਾ ਹੈ, ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼੍ਰੀ ਨੂੰ ਸਮਰਪਿਤ। ਅਤੇ ਬਾਹਰ ਖਾਸ ਬਾਹਰ ਗੁਰਮਤਿ ਕੈਂਪ ਲੱਗਣਾ ਛੋਟਿਆਂ ਦਾ, 6 ਤੋਂ 15 ਸਾਲ ਦਿਆਂ ਦਾ, ਉਸਦੇ ਫਰੀ ਕੈਂਪ ਦੇ ਵਾਸਤੇ ਫਾਰਮ ਭਰਵਾਏ ਜਾ ਰਹੇ ਨੇ। ਅਤੇ ਬਾਕੀ ਸੂਚਨਾ ਮੈਂ ਨਹੀਂ ਦੇਣੀਆਂ। ਹੁਣ ਬੇਨਤੀ ਕਰਾਂ ਡਾਕਟਰ ਗੁਰਨਿਰਪਾਲ ਸਿੰਘ ਜੀ ਨੂੰ ਕਿ ਉਹ ਆ ਕੇ ਸਟੇਜ ਸੰਭਾਲਣਗੇ ਜੀ। ਮਿੰਨੀ ਕਾਨਫਰੰਸ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦੇ ਵਿੱਚ ਪਹਿਲਾਂ ਬੁਲਾਰੇ ਹੋਣਗੇ, ਫਿਰ ਖਾਲਸਾ ਸਕੂਲ ਦੇ ਬੱਚਿਆਂ ਨੇ ਕੀਰਤਨ ਕਰਨਾ 1 ਵਜੇ ਤੱਕ। 1 ਵਜੇ ਆ ਕੇ ਅਤੇ ਭਾਈ ਸੁਰਜੀਤ ਸਿੰਘ ਸੀਲਾ ਦੇ ਜਥੇ ਨੇ ਕੀਰਤਨ ਕਰਨਾ, ਫਿਰ ਉਸ ਤੋਂ ਬਾਅਦ ਕਥਾ ਢਾਡੀ ਵਾਰਾਂ ਵੀ ਹੋਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
2: ਗੁਰਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ, ਉਹਨਾਂ ਦੇ ਜੀਵਨ ਨੂੰ ਯਾਦ ਕਰਨ ਲਈ ਇਕੱਠੇ ਹੋਏ ਹਾਂ। ਅਤੇ ਇਸ ਮੌਕੇ 'ਤੇ ਇੱਕ ਛੋਟਾ ਜਿਹਾ ਉਪਰਾਲਾ ਹੈ ਕਿ ਉਹਨਾਂ ਦੇ ਜੀਵਨ ਅਤੇ ਉਹਨਾਂ ਦੀਆਂ ਜੋ ਸਾਨੂੰ ਗਿਫਟਸ ਹਨ, ਜੋ ਉਹਨਾਂ ਨੇ ਸਾਨੂੰ ਦੇਣਾ ਦਿੱਤੀਆਂ ਹਨ, ਉਹਨਾਂ ਦੇ ਉੱਤੇ ਝਾਤ ਮਾਰੀਏ। ਆਪ ਜੀ ਨੂੰ ਪਤਾ ਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਗੁਰੂ ਸਾਹਿਬ ਨੇ ਕੀਤੀ, ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ, ਅਤੇ ਫਿਰ ਜੋ ਉਹਨਾਂ ਨੇ ਅਕਹਿ ਕਸ਼ਟ ਸਹਾਰੇ ਆਪਣੀ ਸ਼ਹੀਦੀ ਵੇਲੇ, ਪਰ ਫਿਰ ਵੀ ਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਉਹ ਇੱਕ ਅਨੋਖੀ ਮਿਸਾਲ ਉਹਨਾਂ ਨੇ ਕਾਇਮ ਕੀਤੀ। ਅੱਜ ਅਸੀਂ ਉਹਨਾਂ ਦੇ 3 ਪੱਖਾਂ ਦੇ ਉੱਤੇ ਝਾਤੀ ਮਾਰਾਂਗੇ। ਮੈਂ ਬੇਨਤੀ ਕੀਤੀ ਹੈ ਨਵੀਰ ਸਰਦਾਰ ਜਗਮੋਹਨ ਸਿੰਘ ਸਾਹਨੀ ਜੀ ਨੂੰ ਕਿ ਉਹ ਸਾਨੂੰ ਗੁਰੂ ਸਾਹਿਬ ਦੀ ਬਾਣੀ ਸੁਖਮਣੀ ਸਾਹਿਬ ਬਾਰੇ ਦੱਸਣ। ਇਸ ਤੋਂ ਬਾਅਦ ਸਾਡੇ ਕੋਲ ਆਉਣਗੇ ਸਰਦਾਰ ਅਰਵਿੰਦ ਸਿੰਘ ਜੀ, ਜੋ ਕਿ ਗੁਰੂ ਸਾਹਿਬ ਦੀ ਸ਼ਹੀਦੀ ਦੀ ਹਿਸਟਰੀ ਬਾਰੇ ਸਾਨੂੰ ਦੱਸਣਗੇ। ਅਤੇ ਤੀਸਰਾ ਪੱਖ ਹੋਏਗਾ ਇਸ ਕਾਨਫਰੰਸ ਦਾ, ਇਸ ਦੇ ਵਿੱਚ ਸਾਡੇ ਖਾਲਸਾ ਸਕੂਲ ਦੇ ਬੱਚੇ ਆ ਕੇ ਗੁਰੂ ਸਾਹਿਬ ਦੀ ਬਾਣੀ ਵਿੱਚੋਂ 2 ਸ਼ਬਦ ਆਪ ਜੀ ਦੇ ਨਾਲ ਸ਼ੇਅਰ ਕਰਨਗੇ। ਗੁਰਬਾਣੀ, ਹਿਸਟਰੀ ਅਤੇ ਕੀਰਤਨ, ਇਹ ਸਾਰੇ ਪੱਖ ਜੋ ਸਨ ਗੁਰੂ ਅਰਜਨ ਦੇਵ ਜੀ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਸਨ। ਸੋ ਮੈਂ ਬੇਨਤੀ ਕਰਦਾ ਸਰਦਾਰ ਜਗਮੋਹਨ ਸਿੰਘ ਜੀ ਸਟੇਜ 'ਤੇ ਆ ਜਾਣ, ਅਤੇ ਮੈਂ ਆਪ ਜੀ ਨੂੰ ਉਹਨਾਂ ਬਾਰੇ ਥੋੜ੍ਹੀ ਜਿਹੀ ਇੰਟਰੋਡਕਸ਼ਨ ਦੇ ਦਿਆਂ। ਮੈਨੂੰ ਉਹਨਾਂ ਨਾਲ 40 ਸਾਲ ਤੋਂ ਪਹਿਲਾਂ ਸੰਪਰਕ ਹੋਣ ਦਾ ਸੁਭਾਗ ਮਿਲਿਆ, ਅਤੇ ਮੈਂ ਦੇਖ ਰਿਹਾ ਹਾਂ ਕਿ ਉਦੋਂ ਤੋਂ ਹੀ ਉਹਨਾਂ ਕਿੰਨੀ ਲਗਨ ਦੇ ਨਾਲ ਉਹ ਗੁਰਬਾਣੀ ਦੇ ਨਾਲ ਜੁੜੇ ਹੋਏ ਹਨ। ਉਹ ਉਸ ਸਮੇਂ ਤੋਂ ਹੀ ਗੁਰਬਾਣੀ ਨੂੰ ਸਮਝਣ ਵਾਸਤੇ ਕਥਾਕਾਰਾਂ ਨੂੰ ਮਿਲਦੇ, ਇੱਕ ਇੱਕ ਸ਼ਬਦ 'ਤੇ ਚੰਗੀ ਤਰ੍ਹਾਂ ਡੂੰਘੀ ਰਿਸਰਚ ਕਰਦੇ ਅਤੇ ਸਮਝਣ ਦੀ ਕੋਸ਼ਿਸ਼ ਕਰਦੇ ਅਤੇ ਆਪਣੇ ਜੀਵਨ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਦੇ। ਇਸ ਦੇ ਨਾਲ ਉਹਨਾਂ ਨੇ ਆਪਣੇ ਪਰਿਵਾਰ ਨੂੰ ਵੀ ਇਸ ਵੱਲ ਲਾਇਆ, ਅਤੇ ਸਾਰਿਆਂ ਨੇ ਬਹੁਤ ਸੋਹਣੀ ਜ਼ਿੰਦਗੀ ਗੁਰੂ ਸਾਹਿਬ ਦੇ ਜੋ ਉਪਦੇਸ਼ ਹਨ ਉਸ ਦੇ ਹਿਸਾਬ ਨਾਲ ਜੀ ਹੈ। ਜਿਵੇਂ ਕਹਿੰਦੇ ਹਨ, ਇੱਕ ਗੁਰਸਿੱਖ ਦੀ ਨਿਸ਼ਾਨੀ ਹੈ ਆਪ ਜਪੇ ਅਵਰਾ ਨਾਮ ਜਪਾਵੇ। ਇਹ ਭਾਈ ਸਾਹਿਬ ਇੱਕ ਮੋਰਨਿੰਗ ਵਿਚਾਰ ਗਰੁੱਪ ਵੀ ਆਨਲਾਈਨ ਚਲਾਉਂਦੇ ਹਨ, ਦੇ ਮੋਢੀ ਹਨ ਉਸ ਗਰੁੱਪ ਦੇ, ਜੋ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ। ਉਸ ਦੇ ਵਿੱਚ 100 ਦੇ ਕਰੀਬ ਮੈਂਬਰ ਹਨ ਅਤੇ ਕਈ ਇੰਟਰਨੈਸ਼ਨਲ ਆਡੀਅੰਸ ਵੀ ਹੈ ਉਸ ਦੇ ਵਿੱਚ। ਉਸ ਦੇ ਵਿੱਚ ਗੁਰਬਾਣੀ ਵਿਚਾਰ ਹੁੰਦੀ ਹੈ, ਉਸ ਤੋਂ ਬਾਅਦ ਕੀਰਤਨ ਵੀ ਹੁੰਦਾ ਹੈ, ਅਤੇ ਸੰਗਤ ਵਿੱਚ ਬੜੀ ਇੰਟਰੈਕਟਿਵ ਡਿਸਕਸ਼ਨ ਹੁੰਦੀ ਹੈ ਇਸ ਨੂੰ ਸਮਝਣ ਵਾਸਤੇ। ਸੋ ਇੱਕ ਬਹੁਤ ਵੱਡਾ ਯੋਗਦਾਨ ਇਹ ਪਾ ਰਹੇ ਹਨ। ਇਸ ਤੋਂ ਇਲਾਵਾ ਦਸਵੰਧ ਕੱਢਣ ਵਿੱਚ ਵਾਹਿਗੁਰੂ ਨੇ ਇਹਨਾਂ ਨੂੰ ਬੜਾ ਖੁੱਲ੍ਹਾ ਦਿਲ ਦਿੱਤਾ ਹੈ। ਜਦੋਂ ਵੀ ਲੋੜ ਪੈਂਦੀ ਹੈ ਕਿਸੇ ਵੀ ਲੋੜਵੰਦ ਨੂੰ ਉਸ ਦੀ ਮਦਦ ਕਰਦੇ ਹਨ। ਅਤੇ ਹੁਣੇ ਇਹਨਾਂ ਨੇ ਅਤੇ ਇਹਨਾਂ ਦੀ ਧਰਮ ਪਤਨੀ ਕਵਲਜੀਤ ਸਾਹਨੀ ਜੀ ਨੇ ਆਪਣੇ ਬਜ਼ੁਰਗਾਂ ਦੇ ਸਤਿਕਾਰ ਵਿੱਚ ਗੁਰਦੁਆਰਾ ਸਾਹਿਬ ਨਵੀਂ ਸਾਡੀ ਫੇਸ 3 ਦੀ ਕੰਸਟਰਕਸ਼ਨ ਵਾਸਤੇ $1,00,000 ਦੀ ਮਦਦ ਦਿੱਤੀ ਹੈ। ਅੱਜ ਇਹਨਾਂ ਦਾ ਜੋ ਵਿਸ਼ਾ ਹੈ ਉਹ ਸੁਖਮਨੀ ਸਾਹਿਬ ਹੈ ਅਤੇ ਮੈਂ ਬੇਨਤੀ ਕਰਦਾ ਹਾਂ, ਹੋਰ ਸਮਾਂ ਨਹੀਂ ਲੈਂਦਾ, ਕਿ ਉਹ ਆਪ ਜੀ ਨੂੰ ਆ ਕੇ ਐਡਰੈਸ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਕਿਹਾ ਤੇ ਸੁਖਮਨੀ ਸਾਹਿਬ ਤੇ ਬੋਲਣਾ, ਪਰ ਭਾਈ ਸਾਹਿਬ ਦਾ ਕੀਰਤਨ ਸੁਣਦੇ ਹੋਏ ਜਦੋਂ ਇਹ ਪੜ੍ਹਦੇ ਪਏ ਸੀ, ਪਨ ਮਥਰਾ ਮੂਰਤ ਸਦਾ ਥਿਰ ਲਾਏ ਚਿੱਤ ਸਨਮੁਖ ਰਹੋ, ਕਲ ਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗਬੇ ਤਰੋ। ਇਹ ਸੁਣਦੇ ਹੋਏ ਇਹ ਮਨ ਚ ਆ ਗਿਆ, ਇਹ ਕਿਹੜਾ ਕਲਯੁਗ ਜਹਾਜ ਗੁਰੂ ਅਰਜਨ ਦੇਵ ਜੀ ਨੇ ਤਿਆਰ ਕੀਤਾ, ਜਿਹਦੇ ਤੇ ਸਾਰੀ ਸ੍ਰਿਸ਼ਟੀ ਚੜ੍ਹ ਕੇ ਪਾਰ ਹੋ ਸਕਦੀ ਹੈ। ਇਹ ਪੱਟ ਮਥੁਰਾ ਜੀ ਜੀ ਨੇ ਆਪਣੇ ਐਕਸਪੀਰੀਅੰਸ ਤੋਂ ਸਾਨੂੰ ਦੱਸਿਆ, ਕਲਯੁਗ ਜਹਾਜ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਜਹਾਜ, ਜਿਹਦੇ ਤੇ ਅਣਗਿਣਤ ਲੋਕ ਤਰ ਚੁੱਕੇ ਨੇ, ਅੱਜ ਵੀ ਤਰ ਰਹੇ ਨੇ, ਜਿਹੜਾ ਇਹਦੇ ਨਾਲ ਜੁੜ ਜਾਏਗਾ ਤਰ ਜਾਏਗਾ। ਗੁਰੂ ਸਾਹਿਬ ਨੇ 17 ਸਾਲ ਦੀ ਉਮਰ ਦੇ ਤੇ ਹੀ ਬਿਕੇਮ ਏ ਗੁਰੂ, 25 ਸਾਲ ਗੁਰੂ ਸਾਹਿਬ ਨੇ ਗੁਰਿਆਈ ਨਿਭਾਈ। ਡਿਊਰਿੰਗ ਦੈਟ ਟਾਈਮ ਇੰਨੇ ਕਮਾਲ ਦੀ ਸਾਡੇ ਉਸ ਵੇਲੇ ਕਿੰਨੀ ਕੱਚੀ ਬਾਣੀ ਆਉਣੀ ਸ਼ੁਰੂ ਹੋ ਗਈ ਸੀ, ਅਤੇ 4-5 ਪਾਤਸ਼ਾਹੀਆਂ ਦੀ ਇਹ ਜਿਹੜੀ ਬਾਣੀ ਹੈਗੀ ਸੀ ਉਹਨੂੰ ਸਾਰੇ ਨੂੰ ਇਕੱਤਰ ਕਰਕੇ ਆਦਿ ਗ੍ਰੰਥ 1604 ਦੇ ਵਿੱਚ ਇਕੱਤਰ ਕੀਤਾ। ਉਹਦੇ ਵਿੱਚ ਫਿਰ ਗੁਰਿਆਈ ਦਿੱਤੀ ਗਈ ਦਸਮ ਪਾਤਸ਼ਾਹ ਨੇ, 9ਵੇਂ ਪਾਤਸ਼ਾਹ ਦੀ ਬਾਣੀ ਐਡ ਕਰਕੇ ਇਹਦੇ 'ਚ 31 ਰਾਗ ਨੇ। ਇਹ ਕਲਯੁਗ ਜਹਾਜ, ਉਹਦੇ 'ਚ 30 ਰਾਗਾਂ 'ਚ ਗੁਰੂ ਸਾਹਿਬ ਦੀ ਬਾਣੀ ਹੈ। ਇਹਦੇ 'ਚ 22 ਵਾਰਾਂ ਨੇ, ਉਹਦੇ 'ਚ 6 ਵਾਰਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ, ਜਿਹੜੀਆਂ ਕਿ ਗੌੜੀ ਰਾਗ, ਗੁਜਰੀ ਰਾਗ, ਜੈਸਰੀ ਰਾਗ, ਰਾਮਕਲੀ ਰਾਗ, ਮਾਰੂ ਰਾਗ ਅਤੇ ਬਸੰਤ ਰਾਗ, ਇਹ 6 ਵਾਰਾਂ ਦੇ ਵਿੱਚ ਇਹ ਗੁਰੂ ਸਾਹਿਬ ਨੇ ਬਖਸ਼ੀ ਹੈ। ਗੁਰੂ ਸਾਹਿਬ ਨੇ ਹੋਰ ਬੜੀਆਂ ਲੰਬੀਆਂ ਬਾਣੀਆਂ ਜਿਹਦੇ 'ਚ ਸੁਖਮਨੀ ਸਾਹਿਬ ਹੈ ਜਿਹਦੀ ਅਸੀਂ ਗੱਲ ਕਰਾਂਗੇ।

ਆਪਣੀ ਸਾਬ ਚ ਕੀ ਹੈਗਾ, ਸੁਖ ਮਨ ਈ। ਇਹ ਸੁੱਖਾਂ ਜਿਹੜਾ ਮਨ ਨੂੰ ਇਹ ਸੁੱਖ ਦਿੰਦੀ ਹੈ ਆਲ ਦਾ ਟਾਈਮ। ਅਸੀਂ ਦੁਨਿਆਵੀ ਸੁੱਖ ਲੈ ਸਕਦੇ ਹਾਂ, ਅਲਪ ਸੁੱਖ ਜਿਹਨੂੰ ਕਿਹਾ ਗੁਰਬਾਣੀ ਨੇ, ਉਹ ਸਰੀਰਕ ਸੁੱਖ ਨੇ, ਪਰ ਮਨ ਦਾ ਸੁੱਖ ਜਿਹੜਾ ਹੈਗਾ ਉਹ ਸਿਰਫ ਇਹ ਗੁਰਬਾਣੀ ਹੀ ਦੇ ਸਕਦੀ ਹੈ, ਜਿਹਦੇ ਨਾਲ ਅਸੀਂ ਸਰ ਸਕਦੇ ਹਾਂ। ਇਹ ਸੁਖਮਨੀ ਸਾਹਿਬ ਦੇ ਵਿੱਚ 24 ਸਲੋਕ ਨੇ ਅਤੇ 24 ਅਸ਼ਪਦੀਆਂ ਨੇ, ਔਰ ਹਰੇਕ ਸਲੋਕ ਜਿਹੜਾ ਹੈਗਾ ਇੱਕ ਰਹਾਉ ਤੋਂ ਕੁਆਕਨ ਹੈਗਾ, ਜਿਹਦਾ ਵਿਸਤਾਰ ਹਰੇਕ ਅਸ਼ਪਦੀ ਦੱਸਦੀ ਹੈ। ਪਹਿਲੀ ਅਸ਼ਪਦੀ 'ਚ ਗੁਰੂ ਸਾਹਿਬ, ਜਿਸ ਵੇਲੇ ਇਹ ਗੁਰੂ ਸਾਹਿਬ ਨੇ ਬਾਣੀ ਰਾਮ ਸਰ ਦੇ ਕਿਨਾਰੇ 'ਤੇ ਬੈਠ ਕੇ, ਉਸ ਵੇਲੇ ਇੱਕ ਛੋਟੀ ਜਗ੍ਹਾ ਹੁੰਦੀ ਸੀ, ਅੱਜ ਕੱਲ੍ਹ ਤਾਂ ਨਾਲ ਹੀ ਸ਼ਹੀਦਾਂ ਦਾ ਗੁਰਦੁਆਰਾ ਬਣ ਗਿਆ, ਪਰ ਜਿਸ ਵੇਲੇ ਗੁਰੂ ਸਾਹਿਬ ਨੇ ਉਚਾਰੀ ਹੈ ਬਾਣੀ, ਉਸ ਵੇਲੇ ਇਹ ਬੜਾ ਬੀਆ ਬਣ ਛੋਟ ਜਗ੍ਹਾ ਸੀ, ਬੜੀ ਰਮਨੀਕ ਜਗ੍ਹਾ ਜਿੱਥੇ ਦੇਖਣ ਪਾਣੀ ਬਰਸਦਾ ਸਰੋਵਰ ਹੈਗਾ ਸੀ। ਉੱਥੇ ਕਿਨਾਰੇ 'ਤੇ ਬੈਠ ਕੇ ਗੁਰੂ ਸਾਹਿਬ ਨੇ, ਦੇਖੋ ਗੁਰੂ ਅਸੀਂ ਇੱਥੇ ਗੁਰੂ ਘਰ 'ਚ ਵੀ ਰੋਜ਼ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਸੀ, ਉਹਨੂੰ ਪੜ੍ਹਨ 'ਚ ਕਿੰਨਾ ਟਾਈਮ ਲੱਗਦਾ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਸਾਰੀ ਬਾਣੀ, ਜਿਸ ਤਰ੍ਹਾਂ ਕਿ ਇੱਕ ਫੌਸਟ ਚੱਲ ਜਾਂਦੀ ਹੈ ਅਤੇ ਪਾਣੀ ਵੱਗੀ ਜਾਂਦਾ ਹੈ ਨਾ, ਇਹ ਬਾਣੀ ਇਸ ਤਰ੍ਹਾਂ ਗੁਰੂ ਸਾਹਿਬ ਨੂੰ ਆਈ, ਜਿਸ ਤਰ੍ਹਾਂ ਆਈ ਭਾਈ ਗੁਰਦਾਸ ਜੀ ਲਿਖਦੇ ਗਏ ਉਹਦੇ 'ਚ ਉਚਾਰਦੇ ਪਏ ਨੇ, ਅਤੇ ਪਹਿਲੇ ਸਾਰਿਆਂ ਨਾਲ ਪਹਿਲੇ ਨਮਸਕਾਰ ਕਰਦੇ ਨੇ ਗੁਰੂ ਸਾਹਿਬ ਨੂੰ, ਆਦ ਗੁਰੇ ਨਮੇ, ਜੁਗਾਦ ਗੁਰੇ ਨਮੇ, ਸਤ ਗੁਰੇ ਨਮੇ, ਸ਼੍ਰੀ ਗੁਰਦੇਵ ਨਮੇ। ਉਹਦੇ 'ਚ ਦੱਸਿਆ ਸਿਮਰਨ ਦੀ ਮਾਤਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਏ ਮਿਟਾਵੋ, ਸਿਮਰੋ ਮੈਂ ਸਿਮਰਨ ਕਰਾਂ। ਫਸਟ ਪਰਸਨ 'ਚ ਬਾਣੀ ਆਪਣੇ ਅਨੁਭਵ ਤੋਂ ਦੱਸ ਰਹੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ, ਇਹ ਕਲਯੁਗ ਜਹਾਜ਼ ਤਿਆਰ ਹੋ ਰਿਹਾ, ਮੈਂ ਸਿਮਰਨਾ ਵਾਂ ਇਸ ਤਰੀਕੇ ਨਾਲ, ਸਾਰੇ ਕਲ ਕਲੇਸ਼ ਮੇਰੇ ਮਿਟ ਗਏ ਨੇ, ਭਾਵੇਂ ਮੇਰਾ ਬ੍ਰਦਰ ਪ੍ਰਿਥੀ ਚੰਦ ਇੰਨੀ ਜੈਲਸੀ ਕਰ ਰਿਹਾ ਗੁਰੂ ਹਰਗੋਬਿੰਦ ਜੀ ਨੂੰ ਮਾਰਨ ਵਾਸਤੇ ਕਰ ਰਿਹਾ, ਪਰ ਉਹ ਮੈਨੂੰ ਟੱਚ ਨਹੀਂ ਕਰ ਰਿਹਾ, ਅਤੇ ਅਸੀਂ ਜੀ ਵੀ ਇਹਨੂੰ ਫੋਲੋ ਕਰਾਂਗੇ ਅਤੇ ਸਾਨੂੰ ਵੀ ਸਾਡੇ ਵੀ ਕਲ ਕਲੇਸ਼ ਮਿਟ ਜਾਣਗੇ। ਇਹ ਸਾਰੀ ਬਾਣੀ ਦੇ ਵਿੱਚ ਇੱਕ ਰਹਾਉਤੁਕ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸ਼ਰਾਮ ਰਹਾਓ। ਇਹਦੇ ਅਰਾਊਂਡ ਸਾਰੀ ਸਾਰਾ ਸੁਖਮਨੀ ਸਾਹਿਬ ਘੁੰਮਦਾ ਪਿਆ। ਕੀ ਮਤਲਬ ਹੈਗਾ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਇਹ ਅੰਮ੍ਰਿਤ ਦਾਤਾ ਗੁਰੂ ਸਾਹਿਬ ਸਤਿਗੁਰ ਦਾਤਾ ਨਾਮ ਕਾ, ਇਹ ਅੰਮ੍ਰਿਤ ਦੇ ਦਾਤਾ ਨੇ, ਉਹ ਜਦੋਂ ਅਸੀਂ ਹਿਰਦੇ 'ਚ ਵਸਾਉਂਦੇ ਹਾਂ, ਲਾਏ ਚਿੱਤ ਸਨਮੁਖ ਰਹੋ, ਜਿਸ ਤਰ੍ਹਾਂ ਕਿ ਭੱਟ ਮਥੁਰਾ ਜੀ ਨੇ ਆਪਣੇ ਹਿਰਦੇ 'ਚ ਲਾ ਕੇ ਆਪ ਸਥਿਰ ਹੋ ਗਏ, ਕਹਿੰਦੇ ਨੇ ਇਸ ਤਰ੍ਹਾਂ ਅਸੀਂ ਵੀ ਕਰਨਾ ਹੈ। ਭਗਤ ਜਨਾ ਕੇ ਮਨ ਵਿਸ਼ਰਾਮ, ਭਗਤ ਜਨਾ ਕੇ ਬਿਸਰਾਮ, ਇਹ ਕਿਹੜੇ ਭਗਤ ਜਨ ਨੇ, ਇਹ ਭਗਤ ਜਨ 35 ਮਹਾਂਪੁਰਸ਼ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਨੇ, 6 ਸਤਿਗੁਰੂ ਜੀ, 15 ਭਗਤ, 11 ਭੱਟ ਅਤੇ 3 ਗੁਰਸਿੱਖ, ਇਹਨਾਂ ਨੇ। ਫਿਰ ਉਸ ਤੋਂ ਬਾਅਦ ਦੂਜੀ ਅਸ਼ਟਪਦੀ 'ਚ ਉਹਦੇ ਸਲੋਕ 'ਚ ਕਹਿੰਦੇ ਨੇ, ਦੀਨ ਦਰਦ ਦੁੱਖ ਪੰਜਨਾ, ਘੱਟ ਘੱਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਕਹਿੰਦੇ ਨੇ ਤੁਸੀਂ ਦਰ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਪਏ ਨੇ, ਸਾਨੂੰ ਜਾਚ ਸਿਖਾ ਰਹੇ ਨੇ ਕਿ ਮੈਂ ਆਇਆ ਵਾਂ ਗੁਰੂ ਨਾਨਕ ਦੇ ਨਾਲ, ਇਕੱਲਾ ਨਹੀਂ ਆਇਆ, ਮੇਰੇ ਇਕੱਲੇ ਦੀ ਕੋਈ ਹੋਂਦ ਨਹੀਂ ਹੈਗੀ, ਤੁਝ ਬਿਨ ਮੈਂ ਨਾ ਹੀ ਕੋਏ। ਅਤੇ ਫਿਰ ਤੀਸਰੇ ਸਲੋਕ ਦੇ ਵਿੱਚ ਕਹਿੰਦੇ ਨੇ, ਬਹੁ ਸਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਕਹਿੰਦੇ ਨੇ ਮੈਂ ਸਾਰੇ ਵੇਦ ਸਾਸਤਰ ਸਾਰੇ ਪੜ੍ਹ ਕੇ ਦੇਖ ਲਏ ਨੇ, ਉਹਨਾਂ ਦੇ ਨਾਲ ਉਹਦੇ ਨਾਲ ਬੈਟਰ ਹੈਗਾ ਨਾਮ ਦੀ ਦਾਤ, ਨਾਮ ਨੂੰ ਹਿਰਦੇ 'ਚ ਵਸਾਉਣਾ, ਇਹੀ ਚੀਜ਼ ਭੱਟ ਮਥੁਰਾ ਜੀ ਨੇ ਕੀਤੀ, ਆਪਣੇ ਹਿਰਦੇ 'ਚ ਵਸਾਇਆ, ਅਤੇ ਉਹ ਕਿਸ ਤਰ੍ਹਾਂ ਦੇ ਕਹਿੰਦੇ ਮੈਂ ਇਹ ਕਲਯੁਗ ਜਹਾਜ਼ 'ਚੋਂ ਚੜ੍ਹ ਗਏ। ਚੌਥੇ ਸਲੋਕ ਦੇ ਵਿੱਚ ਫਿਰ ਗੁਰੂ ਸਾਹਿਬ ਕਹਿੰਦੇ ਨੇ

0: निर्गुणियारियान्या सोप्रभ सदा समाल जिन किया तिस जीत रख नानक निभी नाल सानू निर्गुणियारे यानिया मेरे वर्गे नू कह रहे ने तेरे अंदर गुण कोई नहीं है याना है क्योंकि जब तक वाणी नाली जुड़े याने आ निर्गुण यार याने आ सो प्रभु सदा समाल जिन किया हु क्रिएटेड यू किन्ने तेनू बनाया सी सानू यही नहीं पता गुरु साहब दसने पे ने जिन किया तिस चीत रख वो जिन्ने तेनू क्रिएट किया दैट योर क्रिएटर कीप यू दैट क्रिएटर इन योर माइंड ऑल द टाइम ते वो किस तरह करना है कहते हैव ए रिलेशनशिप विद हिम उसके ना रिलेशन पर तुम किस तरह रिलेशन बनावांगे जबकि सानू पता ही कोई नहीं है उसके बारे तो गुरु साहब ही दसते हैं रमैया के गुण चेत प्राणी कवन मूल ते कौन त्रिष्ठानी तू उस रमैया दे गुणा नु चेते कर उसके ना तेरा की रिलेशनशिप है ही क्रिएटेड यू एंड ही हैज बीन विद यू बिफोर योर बर्थ एंड माता दे उधर च भी है अनु याद कर ये सारू दिखा और ऐसे अस्पदी के फिर अखीर च जाके पहले तो अरदासा करते हैं साढ़े वास्ते फिर सन सिखाइए तू ठाकुर तुम पे अरदास जियो पिंड सब तेरी रास फिर पंजवें च कहते ने देन हार पर छोड़ के लागे आन सुहाए नानक कहू नसी जई बिन नामे पत जाए तेनू किन्ना कुछ दिता उन्हें दस वस्तूले पाछे पावे एक बस कारण बिखोड़ गवाव है हमें कंप्लेन करना पे छे मिच फिर कहते ने तू कंप्लेन ना कर शुक्राना कर काम क्रोध और लोभ मोह बिनस जाए अमेव नानक प्रभ शरणागति कर प्रसाद गुरुदेव उदी एक एक चीज देख के जे प्रसाद छत्ती अमृत खाए तिस ठाकुर को रख मन माए किस तरह चीज चित रखना है वो समझाते ने फिर सतवें च कहते ने अगम अगाध प्रारंभ सोए जो जो कहे सो मुक्ता होए सुन मीसा नानक बेनवंता सात जना की अचरज कथा अमेजिंग अमेजिंग कथा हैगी है ये अकथ कथा हैगी है एनु अंत कोई नहीं पा सकता बट तुझ डूब सकते हो यदि अकत कथा करनी है ये अचरज कथा है, है। फिर अठवीं कहते ने मन साचा मुख साचा सोए अवर न पेके एक बिन कोए नानक ए लक्षण ब्रह्म ज्ञानी होए ब्रह्म ज्ञानी सदा निर्लेप जैसे जल में कमल लेप वो ब्रह्म ज्ञानी जिदा जिन्हों ज्ञान देता गया ब्रह्म का अकाल पुरख का ज्ञान गुरु साहब देंगे ने यह दे रहे ने सानू उदेच नौवीं अष्टपदी फिर कहते उर तारे जो अंतर नाम हिरदे के बिच जो विशाल आंदा है यह नाम जेड़ा नाम गुरु अर्जन देव जी दे रहे हैं उर तारे जो अंतर नाम सर्ब में पेखे भगवान सारिया के नजर आंदा है सर्ब में पेखे भगवान निमक निमक ठाकुर नमस्कार उन्हों नमस्कार करने वास्ते गुरुद्वारे नहीं आना पैंदा वह निमक निमक ठाकुर उन्होंने सब जगह से वाहेगुरु ही नजर आ रहा निमक निमक ठाकुर नमस्कार है नो नानक ओ परस सगल निस्तारे वो आप नहीं उतरता सारे उतार देता फिर दसवीं अष्टपदी कहते हैं उस्तत करे अनेक जन अंत न पारा वार नानक रचना पर रची बहुविधन कर प्रकार उन्हें एक तरीके से नहीं बंधना है कई कोट हुए पुजारी फिर कहते कई कोट अंकारी कई कोट भय अभिमानी उन्हें खाली चंगे बंदे नहीं बनाए उन्हें अभिमानी भी बनाए ने एंड यू नीड टू लर्न हाउ टू लिव विद देम क्योंकि जब जप जी जानता है ना असंक जप तो फिर असंक मूर्ख भी आया तो गुरु साहब ने दसिया उन्हें वाहगुरु ने यह सब कुछ बनाया उन्हें तो नाल लेना तो करण वाला कौन है फिर ग्यारहवें श्लोक दसे ने करण कार प्रभ एक है दूसर ना ही कोए नानक जिस बलहार ने जल थल मैयल सोए वो इको ही करण करण वाला है ही इज अ क्रिएटर कॉज एंड इफेक्ट फिर बारहवीं चीज दसिया गया ने अहंकार नहीं करना सुखी बसे मस्कीनिया आप निवार सले बड़े बड़े अहंकारिया नानक गर्भ गले ते फिर तेरहवीं च दसिया गया संत सरन जो जन परे सो जन उधरण हार संत की निंदा नानका बहुर बहुत अवतार निंदा नहीं करनी संतां दी एक गुरमुखा दी गुरु ग्रंथ साहब जी दी पैंती महापुरुष जड़े बैठे ने नहीं ते संत के दुखन आड़ जा कटे ते ए सारी अष्टपदी च यही चीज समझा रहे ने चौदहवीं च फिर दसिया ने त ਤਜੋ ਸਿਆਨਪ ਸਿਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ ਔਰ ਸੁਖ ਤੁਹਾਡੇ ਅੰਦਰ ਆ ਜਾਏਗਾ ਉਹਦੇ 'ਚ ਕੀ ਕਰਨਾ ਮਨੁੱਖ ਕੀ ਟੇਕ ਬ੍ਰਿਸੀ ਸਭ ਜਾਨ ਮਨੁੱਖ ਦੀ ਟੇਕ ਨਹੀਂ ਲੈਣੀ ਫਿਰ ਪੰਜਵੇਂ 'ਚ ਜਾ ਕੇ ਕਹਿੰਦੇ ਨੇ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨ ਅਨਹਾਰ ਜਿਸਕੇ ਸੰਗ ਉਦਰੀ ਹੈ ਨਾਨਕ ਤਿਸ ਬਲਹਾਰ ਉਹਦੇ 'ਚ ਕੀ ਟੁੱਟੀ ਗਾਂਢਨ ਹਾਰ ਗੋਪਾਲ ਉਹ ਸਾਡੀ ਟੁੱਟੀ ਗੰਢਣ ਵਾਲਾ ਹੈਗਾ ਸੋਲਵੀਂ 'ਚ ਫਿਰ ਦੱਸਦੇ ਨੇ ਰੂਪ ਨ ਰੇਖ ਨ ਰੰਗ ਕਿਛ ਤ੍ਰੈਗੁਣ ਤੇ ਪ੍ਰਭ ਭਿੰਨ ਜਿਸੇ ਬੁਝਾਏ ਨਾਨਕਾ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੁਪ੍ਰਸੰਨ ਉਹਦਾ ਰੂਪ ਨਹੀਂ ਹੈਗਾ ਰੇਖ ਨਹੀਂ ਹੈਗਾ ਤੇ ਯੂ ਕੈਨ ਨਾਟ ਸੀ ਅਗੋਚਰ ਹੈ ਆਪਣੀ ਅੱਖਾਂ ਤੋਂ ਨਹੀਂ ਦੇਖ ਸੁਣ ਨਹੀਂ ਸਕਦੇ ਉਹ ਕਿਸ ਤਰ੍ਹਾਂ ਇਹ ਗੁਰੂ ਸਾਹਿਬ ਸ਼ਬਦ ਦੀ ਰਾਹੀਂ ਦੱਸਦੇ ਨੇ ਫਿਰ 97ਵੀਂ 'ਚ ਕਹਿੰਦੇ ਨੇ ਆਦਿ ਸੱਚ ਜੁਗਾਦ ਸੱਚ ਹੈ ਫਿਰ ਸੱਚ ਨਾਨਕ ਹੋਸੀ ਵੀ ਸੱਚ ਉਹ ਸੱਚ ਹੈਗਾ ਪਰ ਜਿਹੜਾ ਸੱਚ ਉਹਦੇ ਨਾਲ ਜੁੜੇ ਉਹਨੂੰ ਪੜੇਗਾ ਉਹਦੇ ਨਾਲ ਜੁੜੇਗਾ ਉਹ ਵੀ ਸੱਚ ਹੋ ਜਾਏਗਾ ਚਰਨ ਸੱਤ ਸੱਤ ਪਰਸਨ ਹਾਰ ਇਹਨੂੰ ਸੱਤ ਸੱਤ ਨਹੀਂ ਪੜਨਾ ਚਰਨ ਸੱਤ ਜਿਹੜੇ ਚਰਨਾਂ ਨਾਲ ਸੱਤ ਚਰਨਾਂ ਨਾਲ ਜੁੜੇਗਾ ਉਹ ਵੀ ਸੱਤ ਹੋ ਜਾਏਗਾ 18ਵੀਂ ਸਵੇਰ ਦੱਸਿਆ ਨੇ ਸੱਤ ਪੁਰਖ ਜਨ ਜਾਣਿਆ ਸਤਿਗੁਰ ਤਿਸਕਾ ਨਾਉ ਜਿਸਕੇ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਓ ਸਤਿਪੁਰਖ ਉਹਦੇ ਦੱਸਿਆ 18ਵੀਂ ਅਸ਼ਪਦੀ 'ਚ ਸਤਿਗੁਰੂ ਦੇ ਕੀ ਲਕਸ਼ਣ ਨੇ ਔਰ ਕੀ ਫਰਜ਼ ਨੇ ਅਤੇ ਫਿਰ ਗੁਰਮੁਖ ਗੁਰਸਿੱਖ ਦੇ ਕੀ ਫਰਜ਼ ਨੇ ਅਤੇ ਕੀ ਕਰਨਾ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕ ਕੋ ਕਿਰ ਸਦਾ ਦਿਆ ਫਿਰ ਗੁਰੂ ਨੇ ਸਿੱਖ ਨੇ ਕੀ ਕਰਨਾ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਰ ਮੈਂ ਸਹਿ ਫਿਰ 19ਵੀਂ 'ਚ ਕਹਿੰਦੇ ਨੇ ਭਾਈ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਚਾਰ ਹਰ ਹਰ ਨਾਮ ਕਮਾਵਨਾ ਨਾਨਕ ਹੈ ਤਨਸਾ ਇਹੀ ਇੱਕ ਚੀਜ਼ ਜਾਣ ਵਾਲੀ ਹੈ ਇਹ ਕਲਯੁਗ ਜਹਾਜ਼ ਨਾਲ ਜੁੜ ਜਾ ਇਹੀ ਜਾਣ ਵਾਲਾ ਹੈ ਫਿਰ ਉਸਦੇ ਵਾਸਤੇ ਜੇ ਅਸੀਂ ਟੁੱਟਦੇ ਪਏ ਹਾਂ ਤਾਂ ਫਿਰ 20ਵੀਂ ਅਸਪਤੀ 'ਚ ਕਹਿੰਦੇ ਨੇ ਫਿਰਤ ਫਿਰਤ ਪ੍ਰਵਾਇਆ ਪਰਿਆ ਤੋ ਸਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਮੈਂ ਤੇ ਫਿਰ ਕੇ ਕਿੰਨੀ ਜੂਨਾਂ 'ਚ ਭਟਕ ਕੇ ਆਇਆ ਵਾਂ ਇਹ ਹੁਣ ਇਸ ਵੇਲੇ ਅੱਗੇ ਤੇਰੇ ਅਰਦਾਸ ਹੈਗੀ ਹੈ ਜਾਚਕ ਜਾਚੇ ਪ੍ਰਭ ਜਾਨ ਕਰ ਕਿਰਪਾ ਦੇਵੋ ਹਰ ਨਾਮ ਮੈਂ ਤੇਰੇ ਅੱਗੇ ਮੰਗਦਾ ਤੇਰੇ ਕੋਲ ਨਾਮ ਦੀ ਦਾਤ ਮੰਗ ਰਿਹਾ ਕਿਉਂਕਿ ਸਤਿਗੁਰ ਦਾਤਾ ਨਾਮ ਕਾ 21ਵੀਂ ਅਸ਼ਪਦੀ ਦੇ ਵਿੱਚ ਇਹ ਵਨ ਆਫ ਦੀ ਮੋਸਟ ਡਿਫੀਕਲਟ ਅਸ਼ਪਦੀ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਪ੍ਰਭ ਜਾਪ ਕਹਿੰਦੇ ਨੇ ਉਹ ਨਿਰਗੁਣ ਵੀ ਹੈਗਾ ਤੇ ਸਰਗੁਣ ਵੀ ਹੈਗਾ ਜਬ ਆਕਾਰ ਕਛਨਾ ਦ੍ਰਿਸ਼ਟੀ ਤਾਂ ਪਾਪੁਨ ਤਬ ਕਹਿਤੇ ਹੋ ਤਾਂ ਕਹਿੰਦੇ ਨੇ ਸਾਡੀ ਸੁਰਤ ਇੱਥੇ ਲਿਜਾ ਰਹੇ ਨੇ ਸੁਰਤ ਇੱਥੇ ਲਿਜਾ ਰਹੇ ਨੇ ਕਿ ਜਿਸ ਵੇਲੇ ਵਾਹਿਗੁਰੂ ਹੈਗਾ ਨਹੀਂ ਸੀ ਅਰਬਦ ਨਰਬਦ ਤੁੰਦੂਕਾਰਾ ਜਿਸ ਵੇਲੇ ਉਹ ਪੋਜੀਸ਼ਨ ਸੀ ਜਦੋਂ ਕੋਈ ਨਹੀਂ ਸੀਗਾ ਤੇ ਫਿਰ ਦੂਜਾ ਹੈ ਹੀ ਨਹੀਂ ਸੀ ਤੇ ਕਿਸੇ ਦੇ ਨਾਲ ਕ੍ਰੋਧ ਕਿਸੇ ਦੂਜੇ ਨਾਲ ਹੋਏਗਾ ਨਿੰਦਾ ਕਿਸੇ ਹੋਰ ਦੀ ਹੋਏਗੀ ਜੈਲਸੀ ਕਿਸੇ ਹੋਰ ਨਾਲ ਹੋਏਗੀ ਉੱਥੇ ਜੇ ਹੈ ਹੀ ਕੋਈ ਨਹੀਂ ਹੈਗਾ ਦੂਜਾ ਹੈ ਹੀ ਕੋਈ ਨਹੀਂ ਉਹ ਇੱਕੋ ਹੀ ਹੈਗਾ ਤੇ ਇਹ ਸਿਚੁਏਸ਼ਨ ਸਾਨੂੰ ਸਿਖਾ ਰਹੇ ਨੇ 22ਵੀਂ ਅਸ਼ਪਦੀ 'ਚ ਕਹਿੰਦੇ ਨੇ ਉਹ ਦੋਨੋਂ ਪਾਸੇ ਹੈਗਾ ਉਹ ਸਰਗੁਣ ਵੀ ਹੈਗਾ ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ ਨਾਨਕ ਇੱਕੋ ਪਸਰਿਆ ਦੂਜਾ ਕਹਿ ਬਿਸਤਿਸਟਾਰ ਕਹਿੰਦੇ ਨੇ ਉਹ ਆਪ ਹੀ ਤੇ ਹੈਗਾ ਉਹ ਨਿਰਗੁਣ ਵੀ ਹੈਗਾ ਤੂੰ ਸਰਗੁਣ ਸਾਰਿਆਂ ਦੇ ਵਿੱਚ ਹੀ ਬਣ ਕੇ ਆਇਆ ਉਹ ਦੇਖ ਤੇਰੇ ਘਰ ਮਾਤਾ ਪਿਤਾ ਦੇ ਰੂਪ 'ਚ ਆਇਆ ਭੈਣ ਭਰਾਵਾਂ ਦੇ ਰੂਪ 'ਚ ਆਇਆ ਇਹ ਦੇਖ ਤੂੰ ਉਹਨਾਂ 'ਚ ਉਹਦਾ ਰੂਪ ਦੇਖ ਫਿਰ ਗਿਆ ਤੇਈਵੀਂ ਅਸ਼ਪਦੀ 'ਚ ਕਹਿੰਦੇ ਨੇ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਉਹਨੇ ਮੇਰੇ ਅੰਦਰ ਗਿਆਨ ਅੰਜਨ ਨੇਤਰੀ ਪਾਤਾ ਜਿਹਦੇ ਕਰਕੇ ਮੈਨੂੰ ਪਹਿਲੇ ਅੱਖਾਂ ਦੇ ਰਾਹੀਂ ਮੈਨੂੰ ਸਭ ਕੁਝ ਕੋਈ ਆਪਣਾ ਨਜ਼ਰ ਆਉਂਦਾ ਸੀ ਕੋਈ ਪਰਾਇਆ ਨਜ਼ਰ ਆਉਂਦਾ ਸੀ ਮੇਲ ਤੇ ਰਹੇਗੀ ਸੀ ਤੂੰ ਹੁੰਦਾ ਸੀ ਤੇ ਮੈਂ ਹੁੰਦਾ ਸੀ ਹੁਣ ਮੈਨੂੰ ਉਹਨੇ ਪਾਤਾ ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ ਬਸ ਉਹ ਹੁਣ ਇੱਕੋ ਉਹੀ ਨਜ਼ਰ ਆ ਰਿਹਾ ਹੁਣ ਉਹਦੇ 'ਚ ਸਾਰੀ ਇਹ ਸਾਰੀ ਖੇਡ ਚੱਲ ਰਹੀ ਹੈ ਆਉਣ ਜਾਣ ਇੱਕ ਖੇਲ ਬਣਾਇਆ। ਉਹ ਫਿਰ ਜੋ ਫਿਊਨਰਲ 'ਤੇ ਵੀ ਜਾਂਦਾ ਹੈ ਨਾ, ਉਹਨੂੰ ਇਹ ਨਜ਼ਰ ਆਉਂਦਾ ਆਉਣ ਜਾਣ ਇੱਕ ਖੇਲ ਬਣਾਇਆ, ਇੱਕ ਖੇਡ ਚੱਲ ਰਹੀ ਹੈ। ਅਖੀਰ 'ਚ ਫਿਰ ਜਾ ਕੇ ਗੁਰੂ ਸਾਹਿਬ ਕਹਿੰਦੇ ਨੇ, ਪੂਰਾ ਪਰਿਵਾਰ ਆ ਲਿਆ ਪੂਰਾ ਜਾਗਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਕ, ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ। ਇਹ ਸਾਡਾ ਮੈਂ ਪ੍ਰੋਸੈਸ ਹੈਗਾ, ਸਾਥ ਸਾਥ ਸਿਮਰੋ ਗੋਬਿੰਦ। ਗੁਰੂ ਸਾਹਿਬ ਸਾਨੂੰ ਪੌੜੀਆਂ ਚੜਾ ਰਹੇ ਨੇ ਉਸ ਅਵਸਥਾ 'ਤੇ ਲਿਜਾਣ ਵਾਸਤੇ। ਗੁਰਮੁਖ ਰੋਮ ਰੋਮ ਹਰ ਸਿਆਵੈ, ਅਸੀਂ ਉਸ ਜਗ੍ਹਾ 'ਤੇ ਪਹੁੰਚਣਾ ਅਤੇ ਪੂਰਾ ਗੁਰੂ ਸਾਹਿਬ ਉਹਨੂੰ ਹੀ ਕਹਿ ਰਹੇ ਨੇ ਜਿਹਨੇ ਸਾਹ ਸਾਹ ਸਿਮਰੋ ਗੋਬਿੰਦ, ਸਾਹ ਸਾਸ ਅਸੀਂ ਸਾਹ ਸਾਸ ਹਾਲੇ ਨਹੀਂ ਕਰ ਰਹੇ, ਪਰ ਗੁਰੂ ਸਾਹਿਬ ਇਹ ਜਹਾਜ਼ ਐਸਾ ਤਿਆਰ ਕੀਤਾ ਜਿਹੜਾ ਸਾਨੂੰ ਇਹ ਪੌੜੀਆਂ ਚੜਾ ਕੇ ਉਸ ਜਗ੍ਹਾ 'ਤੇ ਲਿਜਾ ਸਕਦਾ ਕਿ ਅਸੀਂ ਸਾਹ ਸਾਹ ਸਿਮਰੋ ਗੋਬਿੰਦ, ਅਸੀਂ ਅੱਠੋਂ ਪੈਰ ਉਹਦੀ ਹਜ਼ੂਰੀ 'ਚ ਰਹਿ ਸਕਦੇ ਹਾਂ। ਰੋਮ ਰੋਮ ਗੁਰਮੁਖ ਰੋਮ ਰੋਮ ਹਰ ਸਿਆਵੈ, ਇਹ ਇੱਕ ਇੱਕ ਰੋਮ ਜਿਹੜਾ ਹੈਗਾ ਉਹਨੂੰ ਧਿਆਉਂਦਾ। ਇਹ ਉਸ ਅਵਸਥਾ 'ਤੇ ਇਹ ਸੁਖਮਨੀ ਸਾਹਿਬ ਸਾਨੂੰ ਲੈ ਜਾਂਦੀ ਹੈ। ਇਹੀ ਚੀਜ਼ ਭੱਟ ਮਥੁਰਾ ਜੀ ਨੇ ਆ ਕੇ ਗੁਰੂ ਅਰਜਨ ਦੇਵ ਜੀ ਦੇ ਕੋਲ ਦੇਖਿਆ ਔਰ ਉਹਨਾਂ ਨੇ ਕਹਿਤਾ, ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸਿਸ਼ਟ ਲਗ ਬਿਸਰੋ, ਲਗ ਬਿਸਰੋ। ਅਤੇ ਜਿਹੜੇ ਤਿੰਨ ਗੁਰਮੁਖ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਨੇ ਸੱਤਾ ਬਲਵਾਨ ਜੀ, ਉਹਨਾਂ ਨੇ ਕਿਹਾ ਗੁਰੂ ਅਰਜਨ ਦੇਵ ਜੀ ਦੇ ਬਾਰੇ, ਉਹਨਾਂ ਨੇ ਕਿਹਾ, ਚਾਰੇ ਜਾਗੇ ਚੌ ਜੁਗੀ, ਪੰਚਾਇਣ ਆਪੇ ਹੋਆ, ਆਪੀ ਨੇ ਆਪ ਸਾਜਿਓਨ, ਆਪੇ ਹੀ ਥੰਮ ਖਲੋਆ, ਆਪੇ ਪੱਟੀ ਕਲਮ ਆਪ, ਆਪ ਲਿਖਣ ਹਾਰਾ ਹੋਆ, ਸਭ ਉਮਤ ਆਵਣ ਜਾਵਣੀ, ਆਪੇ ਹੀ ਨਵਾਂ ਨਿਰੋਆ। ਤਖਤ ਬੈਠਾ ਅਰਜਨ ਗੁਰੂ, ਤਖਤ ਬੈਠਾ ਅਰਜਨ ਗੁਰੂ, ਸਤਿਗੁਰੂ ਕਾ ਖਿਵੇ ਚੰਦੋਆ, ਉਗੁਣੋ ਤੇ ਆਥੋਣੋ, ਚੌਚੱਕੀ ਕੀਅਨ ਲੋਆ, ਸਭ ਜਗ੍ਹਾ ਤੇ ਪ੍ਰਕਾਸ਼ ਚੌਚੱਕੀ ਕੀਅਨ, ਜਿਨੀ ਗੁਰੂ ਨਾਲ ਸੇਵਿਓ, ਮਨਮੁਖਾ ਪਿਆ ਮੋਆ, ਦੂਣੀ ਚੌਣੀ ਕਰਾਮਾਤ, ਸੱਚੇ ਕਾ ਸੱਚਾ ਢੋਆ, ਚਾਰੇ ਜਾਗੇ ਚੌ ਜੁਗੀ, ਪੰਚਾਇਣ ਆਪੇ ਹੋਆ, ਤਖਤ ਬੈਠਾ ਅਰਜਨ ਗੁਰੂ। ਸੱਚੇ ਪਾਤਸ਼ਾਹ ਜੀ ਤੁਸੀਂ ਇੱਥੇ ਬੈਠੇ ਹੋ, ਆਪ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੇ ਆ, ਤੁਸੀਂ ਸਾਡੇ ਹਿਰਦੇ ਰੂਪੀ ਤਖਤ 'ਚ ਵੀ ਬਹਿ ਜਾਓ ਅਤੇ ਸਾਨੂੰ ਵੀ ਸੱਚੇ ਪਾਤਸ਼ਾਹ ਜੀ ਇਸ ਕਲਯੁਗ ਜਹਾਜ਼ ਦੀ ਰਾਹੀਂ ਇਸ ਸੰਸਾਰ 'ਚ ਉਤਾਰ ਲਓ। ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣਾ, ਦਾਸ ਅਨਜਾਨ ਹੈ ਬੇਅੰਤ ਭੁੱਲਾਂ ਹੋਈਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਰਦਾਰ ਜਗਵੰਤ ਸਿੰਘ ਜੀ, ਸੁਖਮਨੀ ਸਾਹਿਬ ਜੀ, ਇੰਨੀ ਮਹਾਨ ਬਾਣੀ ਪਾਠ ਕਰਦਿਆਂ ਵੀ ਸਵਾ ਘੰਟੇ ਡੇਢ ਘੰਟਾ ਲੱਗਦਾ ਹੈ। ਆਪ ਜੀ ਨੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ, ਜਿਸ ਤਰ੍ਹਾਂ ਕਹਿੰਦੇ ਹਨ ਕਿ ਕੁੱਜੇ ਵਿੱਚ ਸਾਗਰ ਬੰਨ ਦੇਣਾ, ਉਸ ਨੂੰ ਸਾਨੂੰ ਸਮਝਾ ਦਿੱਤਾ ਹੈ। ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਕਿ ਆਪ ਅੱਗੋਂ ਤੋਂ ਵੀ ਹੋਰ ਸੰਗਤ ਨੂੰ ਇਸੇ ਤਰ੍ਹਾਂ ਨਿਹਾਲ ਕਰਦੇ ਰਹੋਗੇ ਅਤੇ ਸਾਨੂੰ ਅਸੀਸਾਂ ਦਿੰਦੇ ਰਹੋਗੇ। ਸੋ ਬਹੁਤ ਬਹੁਤ ਧੰਨਵਾਦ ਹੈ ਆਪ ਜੀ ਦਾ, ਵਾਹਿਗੁਰੂ ਜੀ ਦਾ ਕਿ ਆਪ ਜੀ ਦੀ ਸੰਗਤ ਸਾਨੂੰ ਪ੍ਰਾਪਤ ਹੈ। ਮੈਂ ਹੁਣ ਬੁਲਾਉਂਦਾ ਹਾਂ ਆਪਣੇ ਵੀਰ ਅਰਵਿੰਦ ਸਿੰਘ ਨੂੰ, ਜੋ ਕਿ ਸਾਨੂੰ ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਕੁਛ ਰਿਸਰਚ ਦੱਸਣਗੇ। ਮੈਂ ਆਪ ਜੀ ਨੂੰ ਅਰਵਿੰਦ ਜੀ ਬਾਰੇ ਦੱਸ ਦਿਆਂ ਕਿ ਉਹ ਸਾਡੇ ਗੁਰਦੁਆਰਾ ਸਾਹਿਬ ਦੀ ਸੰਗਤ ਦੇ ਪਿਛਲੇ ਕਰੀਬ 30 ਸਾਲ ਤੋਂ ਮੈਂਬਰ ਹਨ। ਪ੍ਰੋਫੈਸ਼ਨ ਵਿੱਚ ਨਿਊਕਲੀਅਰ ਫਿਜ਼ਿਸਟ ਸਨ ਅਤੇ ਫਿਰ ਅੱਜ ਕੱਲ੍ਹ ਕਿਸੇ ਕਾਰਪੋਰੇਸ਼ਨ ਵਿੱਚ ਸਾਈਬਰ ਸਿਕਿਉਰਿਟੀ ਅਤੇ ਸੇਲਸ ਅਤੇ ਸਟਰੈਟਜੀ ਵਿੱਚ ਕਰ ਰਹੇ ਹਨ। ਪਰ ਇਹ ਗੁਰੂ ਨਾਨਕ ਖਾਲਸਾ ਸਕੂਲ ਦੇ ਨਾਲ ਪਿਛਲੇ 30 ਸਾਲਾਂ ਤੋਂ ਜੁੜੇ ਹੋਏ ਹਨ। ਇਹਨਾਂ ਨੇ ਕਈ ਪ੍ਰੋਜੈਕਟ ਸਾਡੇ ਸਕੂਲ ਵਿੱਚ ਕੀਤੇ ਹਨ, ਜਿਸ ਤਰ੍ਹਾਂ ਕਿ ਤੁਸੀਂ ਉੱਪਰਲੀ ਗੈਲਰੀ ਵਿੱਚ ਐਗਜ਼ਿਬਿਟ ਦੇਖਦੇ ਹੋ, ਜਿੱਥੇ ਕਿ ਅਸੀਂ ਸਾਰੇ ਸਿੱਖ ਹਿਸਟਰੀ ਡਿਸਪਲੇ ਕੀਤੀ ਹੋਈ ਹੈ। ਉਸ ਵਿੱਚ ਇਹਨਾਂ ਨੇ ਬਹੁਤ ਵੱਡਾ ਲੀਡਿੰਗ ਰੋਲ ਨਿਭਾਇਆ। ਇਹ ਜੋ ਪੰਜਾਬ ਰੰਗਮੰਚ ਹੈ, ਉਸ ਜੋ ਸਿੱਖ ਹਿਸਟਰੀ ਤੇ ਡਰਾਮੇ ਪ੍ਰੋਡਿਊਸ ਕਰਦੇ ਹਨ, ਉਹਨਾਂ ਦੇ ਨਾਲ ਵੀ ਮਦਦ ਕਰਦੇ ਹਨ। ਤੇ 2024 ਵਿੱਚ ਅਸੀਂ ਵੀ ਸਕੂਲ ਦੇ ਵਿੱਚ 2 ਡਰਾਮੇ ਬੱਚਿਆਂ ਨੇ ਤਿਆਰ ਕੀਤੇ ਸਨ, ਉਸ ਦੇ ਵਿੱਚ ਵੀ ਇਹਨਾਂ ਨੇ ਹਿੱਸਾ ਪਾਇਆ। ਸਾਡੇ ਸਕੂਲ ਵਿੱਚ ਜੋ ਬੋਆਏ ਸਕਾਊਟਸ ਦਾ ਪ੍ਰੋਗਰਾਮ ਹੈ, ਉਸ ਦੇ ਫਾਊਂਡਰ ਹਨ। ਉਸ ਵਿੱਚੋਂ ਹੁਣ ਕਰੀਬ 20 ਤੋਂ ਜ਼ਿਆਦਾ ਬੱਚੇ ਈਗਲ ਸਕਾਊਟ ਬਣ ਚੁੱਕੇ ਹਨ। ਇਹਨਾਂ ਨੇ ਗੁਰਦੁਆਰਾ ਸਾਹਿਬ ਤੋਂ ਬਾਅਦ ਫੀਲਡ ਹਾਕੀ ਟ੍ਰੇਨਿੰਗ ਦਾ ਪ੍ਰੋਗਰਾਮ ਸ਼ੁਰੂ ਕੀਤਾ। ਉਸ ਪ੍ਰੋਗਰਾਮ ਦੇ ਵਿੱਚ ਹੁਣ ਤੱਕ 12 ਅਥਲੀਟ ਇਹੋ ਜਿਹੇ ਪੈਦਾ ਹੋਏ ਹਨ ਕਿ ਜਿਹੜੇ ਕਿ USA ਦੀ ਟੀਮ ਵਿੱਚ ਖੇਡ ਚੁੱਕੇ ਹਨ ਪਿਛਲੇ ਕੁਝ ਸਾਲਾਂ ਦੇ ਵਿੱਚ। ਅਤੇ ਬਾਕੀ ਇਹਨਾਂ ਦਾ ਸਿੱਖ ਐਕਟਿਵ ਇੰਟਰਸਟ ਹੈ ਸਿੱਖ ਅਤੇ ਪੰਜਾਬ ਹਿਸਟਰੀ ਦੇ ਵਿੱਚ। ਜਦੋਂ ਵੀ ਮੈਂ ਇਹਨਾਂ ਨਾਲ ਗੱਲ ਕਰਦਾ ਹਾਂ, ਕੋਈ ਨਾ ਕੋਈ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਹੈ। ਇਹਨਾਂ ਦੇ ਘਰ ਜਾਓ ਤਾਂ ਇਹਨਾਂ ਕੋਲ ਕਾਫੀ ਕੁਲੈਕਸ਼ਨ ਹੈ ਸਿੱਖ ਆਰਟੀਫੈਕਟ ਦੀ, ਜੋ ਕਿ ਪੁਰਾਣੇ ਹਿਸਟੋਰੀਕਲ ਹਨ। ਸੋ ਉਹਨਾਂ ਤੋਂ ਇਹਨਾਂ ਦਾ ਜੋ ਇੰਟਰਸਟ ਹੈ ਸਿੱਖ ਹਿਸਟਰੀ ਵਿੱਚ, ਉਸ ਦਾ ਪਤਾ ਲੱਗਦਾ ਹੈ। ਤਾਂ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਹੁਣ ਉਹ ਸਟੇਜ 'ਤੇ ਆਉਣ ਅਤੇ ਆਪਣੇ ਵਿਚਾਰ ਸਾਂਝੇ ਕਰਨ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਿੰਦਰ ਜੀ ਨੇ ਅਤੇ ਸੁਖਦੇਵ ਨੇ ਮੈਨੂੰ ਕਾਲ ਕੀਤੀ ਸੀ ਕਿ ਅੱਜ ਗੁਰੂ ਅਰਜਨ ਦੇਵ ਜੀ ਸ਼ਹੀਦੀ ਦੇ ਬਾਰੇ ਗੱਲ ਦੱਸੀਏ। ਸੋ ਆਮ ਗੋਇੰਗ ਟੂ ਬੇਸਿਕਲੀ ਗਿਵ ਯੂ ਕੰਟੈਕਸਟ ਫਰੋਮ ਹਿਸਟੋਰੀਕਲ ਪਰਸਪੈਕਟਿਵ ਐਂਡ ਐਵੀਡੈਂਸ ਨਾਲ। ਦੇ ਕਾਂਸੈਪਟ ਹੈਗਾ ਬਰਫੀ ਆਫ ਮੋਚੀ ਗੇਟ। So, very interesting concept, and I'm going to cover that in detail with you. So, sab se pehle mochi gate di gal karte hain. Mochi gate purane Lahore da ek ilaka hai ga. Is ilake vich ek gate hunda si, ohda naam si moti gate. Moti gate nu diwan moti ram ne banaya si. Ohde baad utthe mochi settle ho gaye, mochiyan di dukan la layi, ohda naam change ho ke mochi gate ho gaya. ਮੋਚੀ ਗੇਟ ਵਿੱਚ ਇੱਕ ਹਵੇਲੀ ਹੈਗੀ ਹੈ, ਉਸ ਹਵੇਲੀ ਨੂੰ ਲਾਲ ਹਵੇਲੀ ਕਹਿੰਦੇ ਆ। ਲਾਲ ਹਵੇਲੀ ਜਿਹੜੀ ਹੈਗੀ ਹੈ ਉਹ ਦੀਵਾਨ ਚੰਡੂ ਲਾਲ ਸ਼ਾਹ ਦੀ ਹੈਗੀ ਹੈ। ਦੀਵਾਨ ਚੰਡੂ ਲਾਲ ਸ਼ਾਹ ਇੱਕ ਵੈਲਥੀ ਬੈਂਕਰ ਸੀ ਅਤੇ ਨਵਾਬ ਆਫ ਲਾਹੌਰ ਮੁਰਤਜ਼ਾ ਖਾਨ ਦਾ ਰੈਵਨਿਊ ਮਿਨਿਸਟਰ ਸੀ, ਖਜ਼ਾਨਾ ਮੰਤਰੀ ਸੀ, ਵੈਰੀ ਪਾਵਰਫੁਲ ਮਿਨਿਸਟਰ। ਉਹ ਸਿੱਖ ਹਿਸਟਰੀ ਵਿੱਚ ਫੇਮਸ ਹੈਗਾ ਕਿਉਂਕਿ ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ਅਰੈਸਟ ਕਰਕੇ ਆਪਣੇ ਹਵੇਲੀ 'ਚ ਰੱਖਿਆ ਸੀ ਐਂਡ ਉੱਥੇ ਟੋਰਚਰ ਹੋਇਆ ਸੀ। ਇਹ ਗੱਲ ਹੈਗੀ ਹੈ 1606 ਦੀ। ਸੋ ਉਸ ਹਵੇਲੀ ਨੂੰ ਲਾਲ ਹਵੇਲੀ ਦੇ ਨਾਮ ਨਾਲ ਹੁਣ ਜਾਣਿਆ ਜਾਂਦਾ ਹੈ। ਇਹ ਪਿਕਚਰ ਮੈਂ ਤੁਹਾਡੇ ਦਿਖਾ ਰਿਹਾ, ਉਹਦੇ ਪੋਰਸ਼ਨ ਆਫ ਦੈਟ ਲਾਲ ਹਵੇਲੀ। ਲਾਲ ਹਵੇਲੀ ਦੇ ਬਾਹਰ ਇੱਕ ਗਾਰਡਨ ਸੀ। ਗਾਰਡਨ ਵਾਸ ਕਵਰਡ ਬਾਏ ਏ ਵਾਲ, very high wall from all sides. Inside the garden there was a berry tree. Berry tree de naal ek khu hota si utthe. Us khu de kol Guru Arjan Dev Ji nu qaid kita si. Ek choti ji kothi si utthe, open door utthe unhon nu rakhya si. So oh khu hun vi hai gaya. Haveli destroy ho gayi, only portion of the haveli remains now. Jithe ora da garden si, us garden te hun market ban gayi, shops lagi. Okay, so it's very busy area of Lahore now, Purana Lahore. Par oh pehle sara zameen sadi si Chandu Lal Shahi family di si. Over time haveli destroy ho gayi, wall was removed, trees was cut and made a marketplace. Hun khud hi marat hun bhi utthe hegi hai, but it's now on the main road. It's not inside the perimeter of the wall. Okay, it's on the main lane, main gully of the Mochi Gate. ਇਹ ਜਿਹੜੀ ਪਿਕਚਰ ਤੁਸੀਂ ਦੇਖ ਰਹੇ ਹੋ, ਇਹ ਉਹ ਬਿਲਡਿੰਗ ਹੈ ਜਿਹਦੇ ਅੰਦਰ ਖੂਹ ਹੈ, ਹੁਣ ਵੀ ਹੈਗਾ। ਸੋ ਬਿਫੋਰ ਅਸੀਂ ਖੂਹ ਦੀ ਗੱਲ ਕਰੀਏ, ਲਾਲ ਜਗਮੋਹਨ ਜੀ ਨੇ ਬੜੀ ਡਿਟੇਲ ਨਾਲ, ਗੁਰੂ ਅਰਜਨ ਦੇਵ ਜੀ ਨਾਲ ਦੱਸਿਆ। ਸੋ ਮੇਰਾ ਆਪਣਾ ਰਿਸਰਚ ਸੀ ਕਿ ਹਰਿਮੰਦਰ ਸਾਹਿਬ ਦੀ ਕੰਸਟਰਕਸ਼ਨ ਗੁਰੂ ਅਰਜਨ ਦੇਵ ਜੀ ਨੇ ਕੰਪਲੀਟ ਕੀਤੀ। Okay, it was his concept to develop the design that we see today. Unhone Adi Granth nu compile kita. Okay, ode sare guruan de shabd collect kite. Unhon di apni composition si about 2218 shabd. 21 musical raga vich unhon include kita si. He was a master of the ragas. His main composition is Sukhmani Sahib. In addition to that, only 62 sloks and 9 dhuni bhi composed kiti hai. Okay, that's Guru Arjan Dev Ji's contribution. He also had solidified alliances with the Sufi and Hindu saints who had like-mindedness philosophy with the Guru's teachings. Not every Sufi or every Hindu saint was aligned with the Guru's thought process. So, unhone phir unna Hindu saints and Muslim Sufi the writing composition Guru Granth Sahib vich include kiti. And then Adi Granth nu Harmandir Sahib vich sushobhit kita. Okay. He also developed the city of Amritsar. He developed it as a business hub. Unhone Marwari businessman nu utthe invite kita, settle kita, unhon nu space ditti, shops di jagah ditti unhon nu within his camp, Ramdasar, and then allowed the business to flourish. Okay, that's the reason why Amritsar was a very big hub of business in or trading in North America. Okay. So, one of the other contributions of Guru Arjan Dev Ji was that jare Masand system Guru Amar Das Ji ne start kita si unhone solidify kita, formalize kara, manjiyan banayi uthe Masand di. He also blessed Mughal Prince Khusro. Main Khusro di gal tonu hun agge dassanga, against a very pro Sharia Jahangir, and he's known as the first shaheed of the Sikh history. Okay, pehle shaheed si. So before I go into details, you have to understand the political and religious atmosphere of that time. Jis tarah hun sada religion hai gaya, we have Kattarpanthi, we also have moderates in our Sikh community. Us time we Muslims vich vi hun vi hai gaya, these groups were very much divided. Ek side vich liberal Sufism si, jo ke progressive si, mystical approach si unna di. They have emphasized on the inner spirituality, love for the God, Allah, and universal law. Okay? And they believe religious pluralism. Sare religious nu accept karde si. Dooji taraf si conservative Islamists. We have them in our community too. Okay? They emphasize rigid adherence, rigid word by word follow up of the literal text. Okay? They also have strict fulfillment of the rituals and Sharia law. Okay, which is a legalistic framework for living according to Islam. So, ek taraf Sharia de followers si, duje passe liberal Sufism si. Another conflict within Muslim community chal raha si. Sade gurus di philosophy, Sufi Islam nal kafi align kar diye, na ki conservative orthodox Islam. That conflict then carried to the Mughal palace also. Okay, Mughal Badshah Akbar was very liberal. He had created a concept of Deen-e-Ilahi, an alliance of religions put together, believe in one God. But his son Jahangir rebelled against him. Jahangir was supported by the hardcore orthodox Islamists. Prominent on our see Ahmad Al-Faruqi Al-Sarhindi from Sarhind. This is the same guy whose group was responsible for the Shahidi of the Sahibzade, Chote Sahibzade in Sarhind. These are hardliner. They also call themselves Sufi. But they are from Sarhind, but they are hardcore. They believe in mosque-based orthodox follow-up of the word-by-word of Quran and the Hadith and all the literature of the Islam. So he was head of the Naqshbandi order from Sarhind. Prince Khusro was his eldest son. Prince Khusro was chosen by Akbar to be the next badshah. But Jahangir took the support of the hardliners and took over the power of Delhi. Khusro rebelled. They had a battle. Khusro had to run from Delhi and Agra towards Punjab. He went to Punjab hoping that Governor of Punjab, Murtaza Khan, will support karega. But Murtaza Khan turned against him and refused to support him. Khusro stopped at Goindwal, near Goindwal, and that he met Guru Arjan Dev Ji. Guru Arjan Dev Ji gave him shelter for the night, gave him food to him and his family and his people, and also blessed him. Okay? And there, from here the story starts. And the story comes from Jahangir's own autobiography. Jahangir ne apni autobiography likhi hai, warna hai ke Tazuk e Jahangiri. Murmurs of Jahangir. This is literally written by his people and blessed by him. Here he talks about Guru Arjan Dev Ji clearly. Oh, kehnda hai ke ek Govindwal de kol ek Hindu saint rehnda si Arjan de naal. Simple minded Hindu, an ignorant and foolish Muslim, onu follow karna shuru karta si. Inna da business 3 generation to chal reha si. Guru Nanak to leke aage tak, okay? For some time mera khayal si ke main is dukaan nu band kar. I want to put stop to this and bring Guru Arjan in the fold of Islam. Second paragraph is like that, that Khusro stopped at the place and paid homage to Guru Arjan. Okay? He behaved with Khusro in a way that he put Khusro in a tilak lagaya. I don't know if that's truth or not, but this is from his memoir. Okay? When this came to my ears, I clearly understood this and I ordered to produce him and hand it over to confiscate and capture his properties and children to Murtaza Khan. Okay? This is the order of Jahangir documented in Mughal chronicles as well as Tujhak e Jahangir. So, Jahangir ne kyun hukam dita? Ode char reasons. Pehla reason si ki Mughal empire were very nervous about the growing influence of Sikhism. Okay, after Guru Nanak, Sikhi was getting established. It had a center in Amritsar, it was growing, and they were concerned about its growth and popularity. The Muslim clerics, mullahs, were also not happy with this. Okay? Prominent was Ahmad al-Faruqi al-Sarhindi from Sarhind, who basically was the advisor to the Badshah Jahangir. He also gave a lot of feedback to Jahangir and fed him all kind of information to have him capture Guru. Arrest Guru Arjan Dev Ji. Tiji Galsi, Guru's blessing of a liberal Prince Khusro. Okay, that annoyed Jahangir. Chauthi Galsi Diwan Chandu Lal Shah. Shah Ji was very powerful in Delhi, in Lahore. He had connection with Delhi. And he had personal enmity with Guru Arjan Dev Ji. We heard the stories about how Guruji refused the marriage proposal from Diwan Chandumal for his daughter to Guru Har Gobind Sahib. So because of that, he had some personal enmity also. So these are the four reasons jis karke Guru Arjan Dev Ji di shahidi hoi. Murtaza Khan ne Guruji ne giraftar kita. Us time vich unhaan ne utthe 2 lakh ka jurmana laya gaya. Jo ke Guruji refused to pay that. Guruji was arrested, property was all confiscated. He was asked to convert to Islam and delete sections of the Guru Granth Sahib which he refused. Okay. He was given to Chandu Shah to convince him to convert or agree to the terms. Chandu Shah took Guruji to his house, put him in the front yard, in the garden, in that small place, and try to put all kind of pressure on him to convert. Next to Shell was a berry tree, where he was kept, tortured to a certain point, and trying to pressurize him to agree. Guruji refused. There was a very famous Sufi saint of Lahore. His name was Sai Mian Mir. Sai Mian Mir, a Sufi see, jo ki liberal approach rakhda si, oh, he had very good relationship with the Sikh gurus. He also laid the foundation of the Harmandir Sahib. Okay, he came to see Guru Arjan Dev Ji in Haveli of Chandulal and said, let me negotiate on your behalf with Badshah. Guruji refused. And basically his famous verse was, Tera Bana Meetha Lage. After that, Guru was back in his confinement, and Miyan Mir was not allowed to come back inside and meet him. So Miyan Mir har Thursday nu, Pakistani kende Jumairat, the night before the Friday, will come. He will buy barfi from the Mochi Gate Halwai. He will wrap the barfi in a rumal and throw it over the wall to Guru Arjan Dev Ji every Thursday. Okay, that was tradition he started, and he did that for several years. And I want to show you something here that you will like. It's evidence coming from the locals of Lahore. And that I will show you. But what really happened was that after 6 months, this passed, and Murtaza Khan asked, "Kya hua? Wo man gaya ke nahi?" And the answer was no. So Murtaza Khan ordered Guru Arjan Dev Ji to be dragged across the streets of Mot in chains and brought to Lahore in the prison, where he was tortured more in detail. Okay, the prison was on the banks of the river Ravi. Ravi was time till they called Vagdisi. He was tortured, and all kind of the sihe that we know was given to him. Mughal Chronicle says in Tuzuk e Jahangiri that Guru Ji passed away after 5 days of torture. Locals and Sikh history says Guru Arjan Dev Ji asked to have a bath in the river Ravi. He took a bath in the river and never emerged back again. The final immersion of Guru Arjan Dev Ji happened in the river Ravi. Okay, Miyan Mir went on the streets of Lahore shouting slogans in the name of Guru Arjan Dev Ji at that time. Today, othe ek gurdwara hai. Ek gurdwara da naam hai Gurdwara Dera Sahib. Dera Sahib is located right next to the mosque, right next to the killa you can see on the left side. Ethe shahidi hui si Guru Arjan Dev Ji, is jagah te hun oh gurdwara hai. Okay, naal othe thoda je baag hai, you can see that in the picture. So let's hear it from locals what they say about this. I'm going to turn this towards

ਸੋ ਇਹ ਉਹ ਜਗ੍ਹਾ ਹੈਗੀ ਜੀ, ਇਹਦੇ ਵਿੱਚ ਯੂ ਕੈਨ ਟੈਲ ਕਿ ਲੋਕਲਸ ਹੈਵ ਟੇਕਨ ਕੰਟਰੋਲ ਆਫ ਇਟ। ਹੁਣ ਇੱਥੇ ਗੁਰੂ ਸਾਹਿਬ ਦੇ ਕੋਈ ਮੈਂਸ਼ਨ ਨਹੀਂ ਹੈਗਾ, ਉਸ 'ਤੇ ਇਸਲਾਮਿਕ ਵਰਸਿਸ ਉੱਥੇ ਲਿਖੀ ਹੋਈਆਂ ਹਨ। ਮਾਈ ਰਿਕੁਐਸਟ ਟੂ ਪੀਪਲ ਹੂ ਹੈਵ ਇਨਫਲੂਐਂਸ ਹੂ ਥਿੰਕ ਪਾਕਿਸਤਾਨ ਇਜ਼ ਦੇ ਫਰੈਂਡ, ਉਹਨਾਂ ਦੇ ਨਾਲ ਡੂ ਸਮਥਿੰਗ ਅਬਾਊਟ ਦਿਸ, because apparently it's only Pakistan government can do something about this. Okay, so it's totally not listed as, still listed as Lal Khu. Local news story pata hai ki ye hun bhi log utthe aunde, hun bhi log aunde utthe diya jalande hai, aur Lahore de local log utthe mannata mangde hai, utthe barfi kharidde hai, barfi distribute karde hai bachchan nu te gareeban nu, hun bhi eh chal raha hai. But then my idea was to share this interesting story with you. Hopefully you could hear the story very well. With that, I will close today's presentation. Thank you. Vaheguru Ji Ka Khalsa, Vaheguru Ji Ki Fateh.

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡਾ ਜੋ ਅਗਲਾ ਪ੍ਰੋਗਰਾਮ ਆਈਟਮ ਹੈ ਉਹ ਸਾਡੇ ਸਕੂਲ ਦੇ ਬੱਚੇ ਆਪ ਜੀ ਨੂੰ ਗੁਰੂ ਅਰਜਨ ਸਾਹਿਬ ਦੀ ਬਾਣੀ ਵਿੱਚੋਂ ਸ਼ਬਦ ਕੀਰਤਨ ਕਰਕੇ ਨਿਹਾਲ ਕਰਨਗੇ। ਬੱਚਿਆਂ ਨੂੰ ਬੇਨਤੀ ਹੈ ਕਿ ਸਟੇਜ ਤੇ ਆ ਜਾਓ ਤੇ ਮਾਈਕਰੋਫੋਨ ਵਗੈਰਾ ਸੈੱਟ ਹੋ ਜਾਓ। ਜਦ ਤੱਕ ਬੱਚੇ ਸਟੇਜ ਤੇ ਸੈੱਟ ਹੋ ਰਹੇ ਨੇ ਤੇ ਭਾਈ ਸਾਹਿਬ ਰਜਿੰਦਰ ਸਿੰਘ ਜੀ ਆਪ ਨਾਲ ਕੁਝ ਇਨਫੋਰਮੇਸ਼ਨ ਸਾਂਝੀ ਕਰਨਗੇ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਰਫ 2 ਮਿੰਟ ਦੇ ਵਿੱਚ ਸੂਚਨਾਵਾਂ ਸਮਾਪਤ ਕਰ ਦੇਣੀਆਂ ਜੀ। ਪਹਿਲੇ ਤਾਂ ਇਹ ਕਿ ਡਾਕਟਰ ਅਲੰਕਾਰ ਸਿੰਘ ਪਟਿਆਲਾ ਯੂਨੀਵਰਸਿਟੀ ਵਾਲੇ ਜਿਹੜੇ ਸਾਡੇ ਕੋਲ 28 ਜੂਨ ਨੂੰ ਆ ਰਹੇ ਨੇ, ਆਉਂਦੇ ਐਤਵਾਰ। ਕੀਰਤਨ ਦਾ ਸਮਾਂ ਨੋਟ ਕਰ ਲਓ ਉਹਨਾਂ ਦਾ 11:20 ਤੋਂ 12:30 ਹੈਗਾ ਅਤੇ 26, 27, 28 ਨੂੰ ਹੋ ਰਿਹਾ ਤਖਤ ਗੁਰੂ ਅਰਜਨ ਦੇਵ ਜੀ ਦਾ ਵਿਆਹ ਦਾ ਪੁਰਬ ਜੋ ਮਨਾਇਆ ਜਾ ਰਿਹਾ ਸ਼੍ਰੀ ਸ਼ੰਕਰ ਅਤੇ ਇਲਾਕਾ ਨਿਵਾਸੀਆਂ ਵੱਲੋਂ। 3 ਦਿਨ ਰਾਜਭਵਨ ਦੇ ਅਖੰਡ ਪਾਠ ਅਤੇ ਗੁਰੂ ਕੇ ਲੰਗਰ ਦੀ ਸੇਵਾ ਉਹਨਾਂ ਵੱਲੋਂ। ਇੱਕ ਵੱਡਿਆਂ ਦਾ ਕੈਂਪ ਲੱਗ ਰਿਹਾ ਜੀ ਨਾਮ ਸਿਮਰਨ ਦਾ, 3 ਜੁਲਾਈ ਤੋਂ 5 ਜੁਲਾਈ। ਛੋਟਿਆਂ ਦਾ ਗੁਰਮਤਿ ਕੈਂਪ ਬੱਚਿਆਂ ਦਾ ਲੱਗ ਰਿਹਾ ਫਰੀ, ਉਹ ਹੈ ਜੀ ਉਮਰ 6 ਤੋਂ 15 ਵਾਲੇ। ਬਾਹਰ ਟੇਬਲ ਲੱਗਾ ਹੈਗਾ, ਜਾ ਕੇ ਉਸ ਦੇ ਵਿੱਚ ਬੱਚਿਆਂ ਨੂੰ ਦਾਖਲ ਕਰਾ ਕੇ ਲਾਭ ਉਠਾਓ ਉਸਦਾ। ਅਤੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਵੀ ਆ ਰਿਹਾ 30 ਜੂਨ ਨੂੰ ਸਵੇਰੇ ਸ਼ਾਮ ਦੇ ਸਿਮਰਨ ਕੀਰਤਨ ਦਰਬਾਰ ਹੋਣਗੇ। ਇੱਕ ਮੇਰੇ ਪਾਸ ਹੋਰ ਵੀ ਆਇਆ, ਬਾਹਰ ਟੇਬਲ ਲੱਗਾ ਹੈਗਾ, ਉਹ ਕੋਈ ਸੁਪਨਦੀਪ ਸਿੰਘ, ਥੋੜ੍ਹੀ ਉਮਰ ਦਾ ਸੀ ਅਤੇ ਉਹ ਹਾਰਟ ਅਟੈਕ ਹੋ ਕੇ ਪੂਰਾ ਹੋ ਗਿਆ 2 ਸਾਲ ਪਹਿਲਾਂ। ਉਹ ਆਪਣਾ ਕਰਜ਼ਾ ਲੈ ਕੇ ਇੱਥੇ ਆਇਆ ਸੀ ਇੰਡੀਆ ਤੋਂ, ਅਤੇ ਹੁਣ ਉਸੀ ਫੈਮਿਲੀ ਨੂੰ ਹੈਲਪ ਦੀ ਲੋੜ ਹੈਗੀ ਹੈ ਅਤੇ ਜਿੰਨਾ ਕੁ ਕਰ ਸਕਦਾ ਉਸ ਦੇ ਹਿਸਾਬ ਨਾਲ ਮਾਇਆ ਥੋੜ੍ਹੀ ਬਹੁਤ ਉਹਨਾਂ ਨੂੰ ਦੇਣ ਦੀ ਕਿਰਪਾ ਕਰਨੀ ਜੀ। ਅਤੇ ਇੱਥੇ ਹੀ ਸੂਚਨਾਵਾਂ ਸਮਾਪਤ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਹਾਂਜੀ ਭਾਈ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਦਾ ਵਾਂ ਵੀਰ ਨਰਿੰਦਰਪਾਲ ਸਿੰਘ ਜੀ ਨੂੰ, ਜੋ ਕਿ ਸਾਡੇ ਬੱਚਿਆਂ ਦੇ ਕੀਰਤਨ ਦੇ ਇੰਚਾਰਜ ਹਨ, ਆ ਕੇ ਆਪ ਜੀ ਨੂੰ ਬੱਚਿਆਂ ਨਾਲ ਇੰਟਰੋਡਿਊਸ ਕਰਵਾਉਣ।

0: ਗੁਰੂ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਂਦੇ ਹਾਂ। ਸਾਡੇ ਖਾਲਸਾ ਸਕੂਲ ਦੇ ਬੱਚੇ ਵੀ ਹਿੱਸਾ ਪਾਉਣਗੇ ਇਸ ਮੌਕੇ 'ਤੇ। ਬੱਚੇ ਜੋ ਸਟੇਜ 'ਤੇ ਬੈਠੇ ਹਨ, ਲੈਫਟ ਸਾਈਡ 'ਤੇ ਜੋੜੀ 'ਤੇ ਬੱਚਾ ਅਕਾਲਜੋਤ ਸਿੰਘ, ਨਾਲ ਬੱਚਾ ਮਹਿਰ ਸਿੰਘ ਹਾਰਮੋਨੀਅਮ 'ਤੇ, ਅਲੀਸ਼ਾ ਕੌਰ ਹਾਰਮੋਨੀਅਮ, ਨਵਨੀਤ ਕੌਰ ਦਿਲਰੁਬਾ ਅਤੇ ਰਬਾਬ 'ਤੇ ਬੱਚੀ ਗੁਰਕੀਰਤ ਕੌਰ। ਇਹਨਾਂ ਨੇ ਜੋ ਸ਼ਬਦ ਗਾਇਨ ਕਰਨਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਦਾ ਸ਼ਬਦ, ਪ੍ਰਭ ਜੀ ਮੋਹੇ ਕਵਨ ਅਨਾਥ ਵਿਚਾਰਾ। ਸੋ ਇਹਦੀ ਰਹਾਓ ਦੀ ਤੁੱਕ ਹੈਗੀ ਹੈ। ਸੋ ਬੱਚੇ, ਵੀ ਆਰ ਰੈਡੀ, ਪਲੀਜ਼ ਸਟਾਰਟ ਵਿਥ ਫਤਿਹ ਐਂਡ ਨੋ ਸਪੀਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Pate.
1: ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਬੱਚਿਆਂ ਦਾ। ਸਤਿ ਸੰਗਤ, ਜਿਸ ਤਰ੍ਹਾਂ ਬੱਚਿਆਂ ਨੇ ਸ਼ਬਦ ਪੜ੍ਹਿਆ, ਜੋ ਗੁਰਮਤ ਸੰਗੀਤ ਕੀਰਤਨ ਦੀ ਮਰਿਆਦਾ ਹੈ ਉਹਦੇ ਆਧਾਰ 'ਤੇ ਪਹਿਲੇ ਇਹਨਾਂ ਨੇ ਸ਼ਾਨ ਬਜਾਈ, ਫਿਰ ਮੰਗਲਾਚਰਨ ਗਾਇਆ ਅਤੇ ਫਿਰ ਸ਼ਬਦ ਪੂਰਾ ਪੜ੍ਹਿਆ। ਅੱਲਾ ਹਾਫਿਜ਼ ਅਤੇ ਤਾਨਾ ਦੇ ਨਾਲ ਸਾਡੇ ਸਕੂਲ ਦੇ ਵਿੱਚ ਕੱਲ੍ਹ ਹੇਮਕੁੰਟ ਰੀਜਨਲ ਲੈਵਲ ਦਾ ਕੰਪੀਟੀਸ਼ਨ ਹੋਇਆ ਸੀਗਾ, ਜਿਹਦੇ 'ਚ ਕੋਈ 16 ਟੀਮਾਂ ਨੌਰਥਨ ਕੈਲੀਫੋਰਨੀਆ ਤੋਂ ਆਈਆਂ ਸਨ। ਉਹਨਾਂ ਨੇ ਇੱਥੇ ਹਿੱਸਾ ਲਿਆ। ਵੱਖ ਵੱਖ ਰਾਗਾਂ 'ਚ ਉਹਨਾਂ ਨੇ ਕੀਰਤਨ ਕਰਨਾ ਸੀ। ਗਰੁੱਪ ਅਨੁਸਾਰ 4 ਰਾਗ ਸਨ ਜਿਨ੍ਹਾਂ ਦੇ ਵਿੱਚ ਬੱਚਿਆਂ ਨੇ ਸ਼ਬਦ ਪੜ੍ਹੇ, ਅਤੇ ਇਹ ਬੱਚਿਆਂ ਨੇ ਜੋ ਸ਼ਬਦ ਪੜ੍ਹਿਆ ਰਾਗ ਸਾਰੰਗ ਦੇ ਵਿੱਚ। ਬਟ ਹੁਣ ਮੈਂ ਬੇਨਤੀ ਕਰਾਂਗਾ ਨੈਕਸਟ ਗਰੁੱਪ ਨੂੰ ਉਸ ਸਟੇਜ 'ਤੇ ਆਉਣ। ਬਾਕੀ ਹੋਰ ਜਿਹੜੇ ਰਾਗ ਸਨ, ਰਾਗ ਭੈਰੋ, ਰਾਗ ਸਾਰੰਗ, ਰਾਗ ਬਸੰਤ ਅਤੇ ਰਾਗ ਕੇਦਾਰਾ, ਇਹ 4 ਰਾਗਾਂ ਦੇ ਵਿੱਚ ਸ਼ਬਦ ਪੜ੍ਹੇ ਗਏ ਸਨ। ਸੋ ਬੜਾ ਹੀ ਆਨੰਦਮਈ ਵਾਤਾਵਰਨ ਬਣਿਆ ਹੋਇਆ ਸੀ ਸਕੂਲ ਦੇ ਵਿੱਚ। ਕੋਈ 80 ਤੋਂ ਉੱਤੇ ਬੱਚਿਆਂ ਨੇ ਹਿੱਸਾ ਲਿਆ। ਹੁਣ ਸਾਧ ਸੰਗਤ ਤੁਹਾਡੇ ਸਨਮੁੱਖ ਜੋ ਬੱਚੇ ਬੈਠੇ ਹਨ, ਇਹ ਵੀ ਖਾਲਸਾ ਸਕੂਲ ਦੇ, ਇਹਨਾਂ ਨੇ ਵੀ ਸਾਰੰਗ ਰਾਗ ਦੇ ਵਿੱਚ ਸ਼ਬਦ ਪੜ੍ਹਨਾ ਹੈ। ਸ਼ਬਦ ਦੇ ਸਥਾਈ ਦੇ ਬੋਲ ਹਨ, ਮਾਈ ਰੇ ਮਨ ਮੇਰੋ ਮਤਵਾਰੋ, ਵੇਖ ਦਿਆਲ ਆਨੰਦ ਸੁਖ ਪੂਰਨ, ਹਰ ਰਸ ਰਪਿਓ ਖੁਮਾਰੋ ਰਹਾਓ। ਸੋ ਬੱਚੇ ਬੈਠੇ ਹਨ ਸਟੇਜ 'ਤੇ, ਬੱਚੇ ਹਨ ਲੈਫਟ ਸਾਈਡ 'ਤੇ ਜੋੜੀ 'ਤੇ ਬੱਚਾ ਜੀਵਤ ਸਿੰਘ, ਉਹਦੇ ਨਾਲ ਹਾਰਮੋਨੀਅਮ ਅਤੇ ਵਾਇਲਨ 'ਤੇ ਬੱਚਾ ਸੇਵਕ ਸਿੰਘ, ਟੌਸ 'ਤੇ ਬੱਚੀ ਅਜੂਨੀ ਕੌਰ, ਉਹਦੇ ਨਾਲ ਬੱਚੀ ਅਰਜਨ ਹਰਗੁਣ ਕੌਰ, ਅਤੇ ਨਾਲ ਰਬਾਬ 'ਤੇ ਬੱਚੀ ਦਿਲਨੂਰ ਕੌਰ। ਸੋ ਬੱਚਿਓ ਸ਼ੁਰੂ ਕਰੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਬੱਚਿਆਂ ਦਾ। ਸਤਿ ਸੰਗਤ ਜੀ, ਇਹਨਾਂ ਬੱਚਿਆਂ ਨੇ ਆਪਣੇ ਗਰੁੱਪ 'ਚ ਪਹਿਲੀ ਪੋਜੀਸ਼ਨ ਲਈ ਸੀ ਕੱਲ੍ਹ ਦੇ, ਜਿਹੜਾ ਰੀਜਨਲ ਮੁਕਾਬਲਾ ਇੱਥੇ ਹੋਇਆ ਸੀ। ਸੋ ਦੇ ਵਿਲ ਗੋ ਟੂ ਦ ਇੰਟਰਨੈਸ਼ਨਲ ਲੈਵਲ ਕੰਪੀਟੀਸ਼ਨ ਨਾਓ, ਜਿਹੜਾ ਕਿ ਜੁਲਾਈ ਦੇ ਐਂਡ ਵਿੱਚ ਹੋਣਾ ਹੈ। ਸੋ ਗੁਰੂ ਮਹਾਰਾਜ ਬਖਸ਼ਿਸ਼ ਕਰਨ, ਕਿਰਪਾ ਕਰਨ, ਸਾਰੇ ਬੱਚਿਆਂ 'ਤੇ ਸਿਰ 'ਤੇ ਮਿਹਰ ਦਾ ਹੱਥ ਰੱਖਣ ਅਤੇ ਇਹਨਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਲਾਈ ਰੱਖਣ, ਇਹਨੀ ਸੇਵਾ ਪ੍ਰਵਾਨ ਕਰਨੀ, ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੀ ਜੋ ਮਿੰਨੀ ਕਾਨਫਰੰਸ ਸੀ ਉਸ ਦੀ ਸਮਾਪਤੀ ਹੈ। ਧੰਨਵਾਦ ਹੈ ਵੀਰ ਜਗਮੋਹਨ ਸਿੰਘ ਸਾਹਨੀ ਜੀ ਦਾ, ਅਰਵਿੰਦ ਸਿੰਘ ਜੀ ਦਾ, ਸਾਰੇ ਬੱਚੇ ਉਹਨਾਂ ਦੇ ਪੇਰੈਂਟਸ ਦਾ, ਜਿਨ੍ਹਾਂ ਨੇ ਕਿ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਆਨੰਦ ਦਿੱਤਾ ਹੈ, ਇਨਫੋਰਮੇਸ਼ਨ ਦਿੱਤੀ ਹੈ। ਅਸੀਂ ਇਹਨਾਂ ਸਭ ਦੇ ਬਹੁਤ ਬਹੁਤ ਧੰਨਵਾਦੀ ਹਾਂ ਸੁਨ ਵੀਰਿੰਦਰਪਾਲ ਜੀ ਦੇ, ਜੋ ਕਿ ਬੜੀ ਮਿਹਨਤ ਨਾਲ ਬੱਚਿਆਂ ਦੀ ਸੇਵਾ ਕਰਦੇ ਹਨ ਅਤੇ ਕੀਰਤਨ ਦੀ ਟ੍ਰੇਨਿੰਗ ਦੇ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ, ਦਇਆ ਕਰੋ ਕੁਛ ਮੇਰੋ ਪਾਵੋ, ਡੁੱਬਦੇ ਪੱਥਰ ਤਾਰੇ। ਧੰਨ ਧੰਨ ਸਾਹਿਬ, ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਲਾਹੀ ਬਣ ਦੇ ਕੀਰਤਨ ਕਥਾ ਅਤੇ ਵਿਚਾਰਾਂ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਫਿਰ ਜੀ ਮੈਂ ਸੁਣਿਆ ਨਹੀਂ ਕਿ ਮੈਂ ਚਾਹੁੰਦਾ ਆਪ ਜੀ ਦੀ ਫਤਿਹ ਨੂੰ, ਸਭ ਦੀ ਫਤਿਹ ਆਉਣੀ ਚਾਹੀਦੀ ਹੈ, ਮੇਰੀ ਨਹੀਂ ਹੈ, ਗੁਰੂ ਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਇਹ ਸੀ ਗੁਰੂ ਨਾਨਕ ਖਾਲਸਾ ਸਕੂਲ ਦਾ ਕੀਰਤਨ ਦਾ ਪ੍ਰੋਗਰਾਮ, ਅਤੇ ਉਸ ਤੋਂ ਪਹਿਲਾਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਜੀ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ ਮਿੰਨੀ ਕਾਨਫਰੰਸ ਵੀ ਹੋਈ, ਜਿਸ ਵਿੱਚ ਉਹਨਾਂ ਦੀ ਗੁਰਬਾਣੀ ਅਤੇ ਉਹਨਾਂ ਦੇ ਜੀਵਨ ਦੇ ਬਾਰੇ ਆਪ ਜੀ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈਗੀ। ਸੋ ਸਾਰਿਆਂ ਦਾ ਹਾਰਦਿਕ ਧੰਨਵਾਦ, ਵਿਸ਼ੇਸ਼ ਤੌਰ 'ਤੇ ਡਾਕਟਰ ਗੁਰਿੰਦਰਪਾਲ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਨੰਦਪਾਲ ਸਿੰਘ ਜੀ ਦਾ। ਹੁਣ ਆਪ ਜੀ ਨੂੰ ਢਾਡੀ ਵਾਰਾਂ ਦੋਹਾਂ ਨਾਲ ਕਰਨਗੇ ਸਤਿਕਾਰਯੋਗ ਭੈਣ ਜੀ ਚੰਚਦੀਪ ਕੌਰ ਅਤੇ ਉਹਨਾਂ ਦਾ ਜਥਾ, ਢਾਡੀ ਜਥਾ। ਅਤੇ ਸੂਚਨਾ ਮੈਂ ਪਹਿਲਾਂ ਮੈਂ ਦੇ ਚੁੱਕਾ, ਹੁਣ ਨਹੀਂ ਦੇਣੀ ਹੈ। ਸਮੇਂ ਨੂੰ ਮੁੱਖ ਰੱਖਦੇ ਹੋਏ ਮੈਂ ਉਹਨਾਂ ਨੂੰ ਬੇਨਤੀ ਕਰਾਂ, ਜੇ ਇੱਕ ਦੋ ਮਿੰਟ ਪਹਿਲਾਂ ਉਹ ਸਮਾਪਤੀ ਕਰ ਦੇਣਗੇ ਤਾਂ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 40 ਮਿੰਟ ਤੱਕ 41

0: ਵਾਹਿਗੁਰੂ ਜੀ, ਵਾਹਿਗੁਰੂ ਜੀ। ਵਾਹਿਗੁਰੂ ਜੀ,
1: ਵਾਹਿਗੁਰੂ ਜੀ। ਅੱਛਾ ਸਰ, ਠੀਕ ਆ।

0: ਵਾਹਿਗੁਰੂ ਜੀ
1: ਵਾਹਿਗੁਰੂ ਜੀ ਵਾਹਿਗੁਰੂ ਜੀ
0: ਵਾਹਿਗੁਰੂ ਜੀ ਵਾਹਿਗੁਰੂ ਜੀ
1: ਵਾਹਿਗੁਰੂ ਜੀ ਵਾਹਿਗੁਰੂ ਜੀ।

ਬਣਦੇ

ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਿਆਂ ਦੇ ਆਸਰੇ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਬੈਠੇ ਗੁਰੂ ਦਾ ਖਾਸ ਰੂਪ ਸਤ ਸੰਗਤ ਜੀਓ ਢਾਡੀ ਜਥਾ ਗੁਰੂ ਕੀ ਸੰਗਤ ਦੇ ਚਰਨ ਪਸਣ ਵਾਸਤੇ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੋਇਆ। ਸਾਡੀ ਤੇ ਤੁਹਾਡੀ ਰਸਨਾ ਤੋਂ ਵਾਹਿਗੁਰੂ ਦਾ ਸਿਮਰਨ ਹੋਵੇ। ਮਨੁੱਖ ਦੀ ਰਸਨਾ ਤੋਂ ਵਾਹਿਗੁਰੂ ਦਾ ਸਿਮਰਨ ਹੋਣਾ ਬਹੁਤ ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਗੁਰਫਤਿਹ ਦੀ ਸਾਂਝ ਪਾਈਏ ਜੀ। ਸਮੁੱਚੀਆਂ ਸੰਗਤਾਂ ਨੇ ਗੱਜ ਕੇ ਗਜਾਉਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਸੋਂ ਰੋਜ਼ ਤੋਂ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ, ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ, ਮੇਰੇ ਸ਼ਹਿਨਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਭਾਵੇਂ ਕਿ ਅਸੀਂ ਇਸ ਹਫ਼ਤੇ ਮਨਾਇਆ ਏ, ਅੱਜ ਵੀ ਅਖੰਡ ਪਾਠ ਸਾਹਿਬ ਦੇ ਭੋਗ ਪਏ। ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਇਆ। ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ, ਸਰਬੱਤ ਦੇ ਬੱਚਿਆਂ ਦੇ ਭਲੇ ਦੀ ਅਰਦਾਸ ਕੀਤੀ ਗਈ। ਗਿੱਲ ਪਰਿਵਾਰ ਦੇ ਵੱਲੋਂ, ਬੀਬੀ ਦਰਸ਼ਨ ਕੌਰ ਜੀ ਦੇ ਵੱਲੋਂ ਸਤਿਗੁਰ ਪਾਤਸ਼ਾਹ ਜੀ ਰਹਿਮਤ ਕਰਨ, ਕਿਰਪਾ ਕਰਨ। ਆਪ ਜੀ ਨੇ ਬੱਚਿਆਂ ਦੇ ਕੋਲੋਂ ਕੀਰਤਨ ਸਰਵਣ ਕੀਤਾ। ਮੈਂ ਆਰੰਭਤਾ ਦੇ ਵਿੱਚ ਵੀ ਇੱਕ ਬੇਨਤੀ ਕਰ ਜਾਵਾਂ, ਆਉਣ ਵਾਲੇ ਦਿਨਾਂ ਦੇ ਵਿੱਚ ਗੁਰਮਤ ਕੈਂਪ ਲੱਗ ਰਿਹਾ ਹੈ ਬੱਚਿਆਂ ਦਾ, ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਉਸ ਗੁਰਮਤ ਕੈਂਪ ਦੇ ਵਿੱਚ ਜ਼ਰੂਰ ਲੈ ਕੇ ਆਉਣਾ। ਗੁਰੂ ਸਵਾਰਿਓ, ਗੁਰੂ ਦੇ ਕੋਲੋਂ ਜਦੋਂ ਅਸੀਂ ਆ ਕੇ ਮੰਗਦੇ ਹਾਂ ਤਾਂ ਗੁਰੂ ਸਾਡੀ ਝੋਲੀ ਭਰਦਾ ਹੈ। ਕੈਂਪ ਦੇ ਵਿੱਚ ਵੀ ਆਪ ਜੀ ਨੇ ਹਾਜ਼ਰੀ ਭਰਨੀ ਹੈ। ਮੇਰੇ ਧੰਨ ਗੁਰੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਹੁਤ ਮਿੱਠੇ ਵਚਨ ਨੇ, ਬਿਨ ਭਾਗਾਂ ਸਤ ਸੰਗਨ ਲੱਭੈ, ਬਿਨ ਸੰਗਤ ਮੈਲ ਪਰਿਜੈ ਜੀ। ਬਹੁਤ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਕਿ ਤੁਸੀਂ ਗੁਰੂ ਦਰਬਾਰ ਦੇ ਵਿੱਚ ਸਜੇ ਬੈਠੇ ਹੋ। ਆਪ ਜੀ ਨੇ ਇਲਾਹੀ ਬਾਣੀ ਦੇ ਕੀਰਤਨ ਨੂੰ ਸਰਵਣ ਕੀਤਾ। ਮੇਰੀ ਕੌਮ ਦੇ ਮਹਾਨ ਕਥਾਵਾਚਕ ਸਤਿਕਾਰਯੋਗ ਭਾਈ ਸਾਹਿਬ ਭਾਈ ਸਕੱਤਰ ਸਿੰਘ ਜੀ ਹੁਣਾਂ ਪਾਸੋਂ ਗੁਰਮਤਿ ਵਿਚਾਰ ਆਪ ਜੀ ਨੇ ਸਰਵਣ ਕੀਤੇ ਨੇ, ਤੇ ਹੁਣ ਵੀ ਉਹਨਾਂ ਨੇ ਹਾਜ਼ਰੀ ਭਰਨੀ ਹੈ, ਗੁਰੂ ਕੀ ਸੰਗਤ ਦੇ ਦਰਸ਼ਨ ਕਰਨੇ ਨੇ। ਦਾਸ ਦਾ ਨਾਚੀਰ ਜਥਾ ਵੀ ਆਪ ਜੀ ਦੇ ਸਨਮੁਖ ਹਾਜ਼ਰ ਹੋਇਆ ਏ। ਔਰ ਮੈਂ ਆਪ ਜੀ ਦਾ ਧਿਆਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੇ ਲੈ ਕੇ ਜਾਵਾਂ, ਕਿਉਂਕਿ ਮੇਰੇ ਸਮੇਂ ਦੇ ਵਿੱਚੋਂ ਕੁਝ ਕੁ ਮਿੰਟ ਬਾਕੀ ਨੇ। ਮੈਨੂੰ ਹੁਕਮ ਹੋਇਆ ਵੀ ਬਾਜੀ ਜੇਕਰ 2-3 ਮਿੰਟ ਪਹਿਲਾਂ ਸਟੇਜ ਛੱਡ ਦਿਓ ਤੇ ਤੁਹਾਡਾ ਬਹੁਤ ਧੰਨਵਾਦ ਹੋਵੇਗਾ। ਮੇਰੀ ਕੋਸ਼ਿਸ਼ ਹੋਵੇਗੀ ਕਿ ਮੈਂ ਕੁਝ ਸਮਾਂ ਪਹਿਲਾਂ ਸਟੇਜ ਛੱਡ ਦੇਵਾਂ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਨੇ, ਸ੍ਰੀ ਰਾਗ ਦੀ ਬਾਣੀ ਹੈ, ਵਿੱਚ ਦੁਨੀਆ ਸੇਵ ਕਮਾਈਆ ਤਾਂ ਦਰਗਹਿ ਬੈਸਣ ਪਾਈਆ। ਗੁਰੂ ਨਾਨਕ ਦੇ ਦਰ ਨੂੰ ਮੰਨਣ ਵਾਲਾ ਜੇਕਰ ਇਸ ਸਿਧਾਂਤ ਦਾ ਪਹਿਰੇਦਾਰ ਹੈ ਤੇ ਉਹ ਗੁਰੂ ਨਾਨਕ ਦੇ ਦਰ ਦਾ ਸਿੱਖ ਅਖਵਾਉਣ ਦਾ ਹੱਕਦਾਰ ਹੈ। ਜੇਕਰ ਅਸੀਂ ਢੰਡੋਰਾ ਪਿੱਟੀ ਜਾਈਏ, ਅਸੀਂ ਸਿੱਖ ਹਾਂ, ਅਸੀਂ ਸਿੱਖ ਹਾਂ, ਤੇ ਸਾਡੇ ਵਿੱਚ ਸਿੱਖਾਂ ਵਾਲੀ ਕਰਤੂਤ ਨਾ ਹੋਵੇ, ਅਸੀਂ ਕਿਸੇ ਦਾ ਭਲਾ ਕਰਨ ਜੋਗੇ ਨਾ ਹੋਈਏ, ਤੇ ਗੁਰੂ ਸਵਾਰਿਓ ਫਿਰ ਸਾਨੂੰ ਸਿੱਖ ਅਖਵਾਉਣ ਦਾ ਕੋਈ ਹੱਕ ਨਹੀਂ ਹੈ। ਦੁਨੀਆਂ ਆਖੇ, ਦੁਨੀਆਂ ਦੇ ਲੋਕ ਆਖਣ ਕਿ ਇਹ ਸਿੱਖ ਨੇ, ਤੇ ਇਹਨਾਂ ਸਿੱਖਾਂ ਦੀ ਕਹਿਣੀ ਤੇ ਕਰਨੀ ਬੜੀ ਕਮਾਲ ਦੀ ਹੈ। ਮੇਰੇ ਸਤਿਗੁਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਦੋਂ ਪਾਵਨ ਇਤਿਹਾਸ ਨੂੰ ਪੜ੍ਹਦੇ ਹਾਂ, ਮੇਰੇ ਪਾਤਸ਼ਾਹ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮਹਾਨ ਖਜ਼ਾਨਾ ਗੁਰਬਾਣੀ ਦੇ ਰੂਪ ਦੇ ਵਿੱਚ ਸਾਡੀ ਝੋਲੀ ਦੇ ਵਿੱਚ ਪਾਇਆ। ਉਸ ਤੋਂ ਪਹਿਲਾਂ ਮੇਰੇ ਸ਼ਹਿਨਸ਼ਾਹ ਜੀ ਨੇ ਸਾਨੂੰ ਇੱਕ ਅਹਿਲੇ ਮਕਾਮ ਬਖਸ਼ਿਸ਼ ਕੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ ਵਾਸਤੇ ਸਰੋਵਰ ਬਣਵਾਏ ਨੇ। ਸਤਿਗੁਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੇ ਇਹ ਕਾਰਜ ਕੀਤੇ ਨੇ, ਜਿਹੜੇ ਲੋਕ ਝੂਠ ਦਾ ਆਸਰਾ ਲੈਣ ਵਾਲੇ ਨੇ, ਜਿਹੜੀਆਂ ਵੇਲੇ ਦੀਆਂ ਹਕੂਮਤਾਂ ਨੇ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ, ਜਿਹੜੇ ਧਰਮ ਦੇ ਠੇਕੇਦਾਰ ਹੋਇਆ ਕਰਦੇ ਨੇ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ,
ਫਿਰ ਉਹ ਸੱਚ ਨੂੰ ਤੇ ਖਤਮ ਨਹੀਂ ਕਰ ਸਕਦੇ, ਪਰ ਜਿਹੜੇ ਸੱਚ ਕਹਿਣ ਵਾਲੇ ਨੇ ਉਹਨਾਂ ਨੂੰ ਖਤਮ ਕਰਨ ਦਾ ਯਤਨ ਕਰਦੇ ਨੇ। ਮੇਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਦੋਂ ਟੱਕਰ ਹੋਈ ਹਕੂਮਤ ਦੇ ਨਾਲ, ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜੇ ਕਮਾਲ ਦੇ ਵਚਨ ਕਹੇ ਨੇ। ਇੱਕ ਉਰਦੂ ਦੇ ਸ਼ਾਇਦ ਦੀਆਂ ਲਾਈਨਾਂ ਨੇ, ਮੇਰੀ ਸਦਾ ਕੋ ਦੀਵਾਨਾ ਤੋਂ ਮੁਮਕਿਨ ਹੈ, ਮੇਰੀ ਸਦਾ ਕੋ ਦੀਵਾਨਾ ਤੋਂ ਮੁਮਕਿਨ ਹੈ, ਲੇਕਿਨ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ, ਫਸੀਲੇ ਆਤਿਸ਼ਬਾਹ ਅਹਨ ਬੁਲੰਦ ਸਹੀ, ਮਗਰ ਹਯਾਤ ਕੀ ਲਲਕਾਨ ਹਾਲਾਤ ਕੀ ਲਲਕਾਰ ਕੌਣ ਰੋਕੇਗਾ, ਮੇਰੇ ਖਿਆਲੋ ਕੀ ਪਰਵਾਜ਼ ਰੋਕਣੇ ਵਾਲੇ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਹ ਜਿਹੜੇ ਵਚਨ, ਇਹ ਹਕੂਮਤ ਦੇ ਗਲੇ ਦਾ ਕੰਡਾ ਸੀ। ਆਉਣ ਵਾਲੇ ਸਮੇਂ ਦੀ ਮੇਰੇ ਸ਼ਹਿਨਸ਼ਾਹ ਜੀ ਨੇ ਭਵਿੱਖਬਾਣੀ ਕਰ ਦਿੱਤੀ ਸੀ। ਲਾਹੌਰ ਦੀ ਧਰਤੀ ਤੇ ਮੇਰੇ ਦਤਾਰ ਪਾਤਸ਼ਾਹ ਜੀ ਨੂੰ ਬੁਲਾਇਆ ਗਿਆ। ਸਤਿਗੁਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਉਣ ਵਾਲੇ ਸਮੇਂ ਦੇ ਵਿੱਚ ਗੁਰਗੱਦੀ ਦੀ ਰਸਮ ਕਿਹੋ ਜਿਹੀ ਹੋਣੀ ਹੈ, ਕਿਸ ਨੇ ਇਹ ਸੇਵਾ ਕਰਨੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਨਾਨਕ ਦੇ ਦਰ ਦੇ ਸਿੱਖੀ ਦੇ ਵਿੱਚ ਕਿਵੇਂ ਤਬਦੀਲੀ ਆਉਣੀ ਹੈ, ਸਤਿਗੁਰ ਸਭ ਇਹ ਰੂਪ ਰੇਖਾ ਤਿਆਰ ਕਰ ਗਏ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਲਾਹੌਰ ਦੀ ਧਰਤੀ ਤੇ ਗਏ ਨੇ, ਮੇਰੇ ਸ਼ਹਿਨਸ਼ਾਹ ਜੀ ਨੂੰ ਪਤਾ ਸੀ ਕਿ ਸਾਡਾ ਸਮਝੌਤਾ ਨਹੀਂ ਹੋਣਾ, ਬੇਲੇ ਦੀ ਹਕੂਮਤ ਦੇ ਨਾਲ ਸਾਡਾ ਸਮਝੌਤਾ ਨਹੀਂ ਹੋਵੇਗਾ, ਕਿਉਂਕਿ ਸਿੱਖ ਦੀ ਕਹਿਣੀ ਤੇ ਕਰਨੀ ਦੇ ਵਿੱਚ ਕੋਈ ਫਰਕ ਨਹੀਂ ਹੈ, ਜੋ ਕਹਿੰਦਾ ਹੈ ਉਹ ਕਰਦਾ ਹੈ। ਜੇ ਸਿੱਖ ਕਹਿੰਦਾ ਹੈ ਕਿ ਦੁਨੀਆਂ ਦੇ ਵਿੱਚ ਸੇਵਾ ਕਮਾਉਣੀ ਚਾਹੀਦੀ ਹੈ ਤੇ ਸਿੱਖ ਸੇਵਾ ਕਮਾਉਂਦਾ ਹੈ। ਸਤਿਗੁਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਦੋਂ ਸਮਝੌਤਾ ਨਾ ਹੋਇਆ, ਮੇਰੇ ਸ਼ਹਿਨਸ਼ਾਹ ਜੀ ਨੂੰ ਅਨਿੰਦਰੇ ਰੱਖਿਆ ਗਿਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਭੁੱਖੇ ਰੱਖਿਆ ਗਿਆ, ਪਿਆਸੇ ਰੱਖਿਆ ਗਿਆ। ਸਤਿਗੁਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਡੋਲ ਨੇ, ਮੇਰੇ ਦਤਾਰ ਪਾਤਸ਼ਾਹ ਜੀ ਆਪਣੇ ਮੁੱਖ ਤੋਂ ਬੜੇ ਮਿੱਠੇ ਵਚਨ ਉਚਾਰ ਰਹੇ ਨੇ, ਤੇਰਾ ਕੀ ਆ ਮਿੱਠਾ ਲੱਗਦਾ, ਹਰ ਨਾਮ ਪਦਾਰਥ ਨਾਨਕ ਮੰਗੈ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਤੀ ਲੋਹ ਦੇ ਨੇੜੇ ਗਏ ਨੇ, ਲਟ ਲਟ ਕਰਦੀ ਅੱਗ ਵੜ ਰਹੀ ਹੈ, ਤੇ ਸਤਿਗੁਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੱਤੀ ਤਵੀ ਦੇ ਨਾਲ ਲਟ ਲਟ ਬਲ ਰਹੀ ਅੱਗ ਦੇ ਨਾਲ ਦੋ ਗੱਲਾਂ ਕੀਤੀਆਂ ਨੇ। ਹਜ਼ੂਰ ਕਹਿੰਦੇ ਨੇ ਐ ਤੱਤੀ ਤਵੀ, ਇਹ ਲਟ ਲਟ ਕਰਦੀ ਅੱਗ ਧਿਆਨ ਨਾ ਸੁਣ, ਪਹਿਲਾਂ ਤੈਨੂੰ ਦੋ ਵਾਰ ਪਰਖਿਆ ਗਿਆ ਹੈ, ਪਰ ਤੂੰ ਆਪਣਾ ਫਰਜ਼ ਨਹੀਂ ਨਿਭਾਇਆ, ਤੂੰ ਸ਼ਾਂਤ ਹੋ ਗਈ। ਇਬਰਾਹੀਮ ਨੂੰ ਕੋਲਿਆਂ ਤੇ ਤੁਰਨ ਦੇ ਲਈ ਆਖਿਆ ਗਿਆ, ਉਸ ਦੀ ਭਗਤੀ ਨੇ ਇਹੋ ਜਿਹਾ ਅਸਰ ਪਾਇਆ, ਭਗਤੀ ਮੁਕੰਮਲ ਹੋ ਗਈ, ਕੋਲੇ ਠੰਡੇ ਹੋ ਗਏ। ਜਦੋਂ ਪ੍ਰਹਲਾਦ ਨੂੰ ਤੱਤੇ ਥੰਮ ਨੂੰ ਜੱਫੀ ਪਾਉਣ ਦੇ ਲਈ ਆਖਿਆ ਗਿਆ, ਉਸ ਵੇਲੇ ਵੀ ਥੰਮ ਠਰ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਐ ਤੱਤੀ ਲੋ, ਅੱਜ ਤੇਰਾ ਵਾਹ ਮੇਰੇ ਨਾਲ ਪਿਆ ਏ, ਤੂੰ ਆਪਣਾ ਫਰਜ਼ ਨਿਭਾਉਣਾ ਏ, ਤੇ ਮੈਂ ਸਿੱਖੀ ਸਕੂਲ ਸਿੱਖੀ ਅਸੂਲ ਦਾ ਪਹਿਰੇਦਾਰ ਬਣਨਾ ਏ, ਤੇਰੀ ਅੱਗ ਮੱਠੀ ਨਹੀਂ ਹੋਣੀ ਚਾਹੀਦੀ। ਜਦੋਂ ਮੇਰੇ ਸ਼ਹਿਨਸ਼ਾਹ ਜੀ ਤੇ ਇਹ ਕਹਿਰ ਕੀਤਾ ਗਿਆ, ਯਾਸ਼ਾ ਕਾਨੂੰਨ ਦੇ ਤਹਿਤ ਤਸੀਹੇ ਦਿੱਤੇ ਗਏ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਉਬਲਦੇ ਪਾਣੀ ਦੇ ਵਿੱਚ ਉਬਾਲਿਆ ਗਿਆ, ਸਤਿਗੁਰੂ ਪਾਤਸ਼ਾਹ ਜੀ ਨੂੰ ਤੱਤੀ ਲੋਹ ਤੇ ਬਿਠਾ ਕੇ ਤੱਤੀ ਰੇਤਾ ਸੀਸ ਤੇ ਪਾਈ ਗਈ। ਸ਼ਾਂਤੀ ਦੇ ਪੁੰਜ ਮੇਰੇ ਗੁਰਦੇਵ ਪਾਤਸ਼ਾਹ ਅਡੋਲ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨੇਤਰ ਮੰਦ ਨੇ, ਮੇਰੇ ਸ਼ਹਿਨਸ਼ਾਹ ਜੀ ਦੇ ਚਿਹਰੇ ਤੇ ਕੋਈ ਭੈ ਨਹੀਂ, ਕੋਈ ਡਰ ਨਹੀਂ। ਇਸ ਖਬਰ ਨੂੰ ਜਦੋਂ ਸੁਣਿਆ ਏ ਮੇਰੇ ਦਾਤੇ ਦੇ ਪਰਮ ਮਿੱਤਰ ਨੇ, ਤੇ ਆਏ ਨੇ ਆ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹਾਲ ਦੇਖ ਕੇ ਕੀ ਕਹਿੰਦੇ ਨੇ, ਜੋ ਕੁਝ ਕਹਿੰਦੇ ਨੇ, ਉਸ ਤਸਵੀਰ ਨੂੰ ਢਾਡੀ ਜਥਾ ਕਵਿਤਾ ਰੂਪ ਦੇ ਵਿੱਚ ਕਹਿਣ ਲੱਗਾ ਏ। ਭਾਈ ਕਮਲਜੀਤ ਸਿੰਘ ਜੀ, ਬੀਬਾ ਸੁਰਿੰਦਰ ਕੌਰ ਜੀ, ਬੀਬਾ ਗੁਰਜੋਤ ਕੌਰ ਜੀ, ਸਾਈ ਮੀਆਂ ਮੀਰ ਜੀ ਜਿਸ ਵੇਲੇ ਆਏ ਨੇ ਦੁਨੀਆਂ ਦੇ ਮਾਲਕ ਨੂੰ ਤੱਤੀ ਲੋਹ ਤੇ ਬੈਠਿਆ ਵੇਖ ਕੇ, ਸਾਈ ਮੀਆਂ ਮੀਰ ਜੀ ਕੀ ਕਹਿ ਰਹੇ ਨੇ, ਜੋ ਕੁਝ ਕਹਿ ਰਹੇ ਨੇ ਉਸ ਦ੍ਰਿਸ਼ ਨੂੰ।

ਮੀਆਂ ਮੀਰ ਜੀ ਦੇਖ ਕੇ ਹਾਲ ਗੁਰਾਉਂਦਾ ਪੁੱਛਦੇ ਅਖੀਰ ਜੀ ਭਾਣਾ ਕੀ ਵਰਤਣ ਲੱਗਾ ਪੁੱਛਦੇ ਅਖੀਰ ਜੀ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਜਦੋਂ ਤੱਕਿਆ ਆਪਣੇ ਪਰਮ ਮੀਆਂ ਮੀਰ ਜੀ ਨੂੰ ਸ਼ਾਂਤੀ ਦੇ ਪੁੰਜ ਨੇਤਰ ਖੋਲ ਕੇ ਕਹਿੰਦੇ ਨੇ ਸਾਈ ਜੀ ਯਾਦ ਕਰੋ ਇੱਕ ਵਾਅਦਾ।

0: ਜਵਾਬ ਮੇਰੇ ਸ਼ਹਿਨਸ਼ਾਹ ਜੀ ਨੇ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਦੇ ਦਿੱਤਾ। ਹਜ਼ੂਰ ਕਹਿੰਦੇ ਨੇ, ਸਾਈਂ ਜੀ ਤੁਸੀਂ ਆਪਣੀ ਡਿਊਟੀ ਨਿਭਾ ਚੁੱਕੇ ਹੋ, ਆਉਣ ਵਾਲੇ ਸਮੇਂ ਦੇ ਵਿੱਚ ਸਿੱਖੀ ਨੂੰ ਬੜੀਆਂ ਪਰਖਾਂ ਪੈਣੀਆਂ ਨੇ, ਸਿੱਖ ਦੇ ਸਿਦਕ ਨੂੰ ਪਰਖਿਆ ਜਾਣਾ ਹੈ, ਸਿੱਖ ਅਡੋਲ ਰਹੇ, ਮੈਂ ਸਿੱਖ ਨੂੰ ਇਹ ਸਬਕ ਸਿਖਾ ਰਹੀ, ਮੈਂ ਰੱਖਣੀਆਂ ਹੈ ਸਨ ਦੋ ਨੀਹਾਂ, ਮੈਂ ਰੱਖਣੀਆਂ ਹੈ ਸਨ ਦੋ ਨੀਹਾਂ, ਇੱਕ ਇਹ ਤੇ ਇੱਕ ਹਰਿਮੰਦਰ ਦੀ, ਇੱਕ ਤੂੰ ਰੱਖੇ ਇੱਕ ਮੈਂ ਰੱਖਾਂ, ਇਹ ਚਾਸੀ ਮੇਰੇ ਅੰਦਰ ਦੀ, ਮਿੱਤਰਾ ਤੂੰ ਕੀ ਪਿਆ ਕਹਿੰਦਾ ਏ, ਮੈਂ ਤੱਤੀ ਲੋਹ ਤੇ ਬਹਿ ਕੇ ਦੁੱਖੜੇ ਜਾਂਦਾ ਹਾਂ, ਨਹੀਂ ਨਹੀਂ ਸਿਦਕ ਦੇ ਮੰਦਰ ਦੀ ਅੱਜ ਨੀਂਹ ਪਿਆ ਕਰਦਾ ਹਾਂ। ਸਾਈਂ ਜੀ ਆਉਣ ਵਾਲਾ ਸਮਾਂ ਸਿੱਖੀ ਦੇ ਲਈ ਇਮਤਿਹਾਨਾਂ ਦਾ ਏ, ਬੜੇ ਇਮਤਿਹਾਨ ਹੋਣਗੇ ਤੇ ਸਿੱਖ ਨੇ ਉਹਨਾਂ ਇਮਤਿਹਾਨਾਂ ਦੇ ਵਿੱਚੋਂ ਪਾਸ ਹੋਣਾ ਏ, ਇਸ ਕਰਕੇ ਮੈਂ ਸਿੱਖ ਨੂੰ ਸਿਦਕ ਨਿਭਾਉਣ ਦੀ ਜਾਂਚ ਸਿਖਾ ਰਿਹਾ ਹਾਂ। ਸਾਈਂ ਮੀਆਂ ਮੀਰ ਜੀ ਚੁੱਪ ਹੋ ਗਏ। ਮੇਰੇ ਸ਼ਹਿਨਸ਼ਾਹ ਧੰਨ ਗੁਰੂ ਸਾਹਿਬ ਅਰਜਨ ਦੇ ਮਹਾਰਾਜ ਜੀ ਨੂੰ ਤਸੀਹੇ ਦਿੱਤੇ ਗਏ। ਜਾਸ਼ਾ ਕਾਨੂੰਨ ਦੀਆਂ ਸ਼ਰਤਾਂ ਇਹ ਨੇ, ਮਰਨ ਵਾਲੇ ਦਾ ਖੂਨ ਇੱਕ ਤਿਪਕਾ ਵੀ ਧਰਤੀ ਤੇ ਨਹੀਂ ਡਿੱਗਣਾ ਚਾਹੀਦਾ। ਡਰ ਸੀ, ਚੰਗੇਜ਼ ਖਾਨ ਨੇ ਇੱਕ ਕਾਨੂੰਨ ਬਣਾਏ ਸੀ, ਮੰਗੋਲੀਆ ਨਾਮ ਦੀ ਪੁਸਤਕ ਦਾ ਜ਼ਿਕਰ ਕੀਤਾ ਗਿਆ ਇਤਿਹਾਸਕਾਰਾਂ ਦੇ ਵੱਲੋਂ। ਜਿਹੜਾ ਵੀ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਉਸ ਕਾਨੂੰਨ ਦੇ ਉਲਟ ਜਾਂਦਾ ਸੀ ਤੇ ਉਸਨੂੰ ਇਸ ਕਾਨੂੰਨ ਦੇ ਤਹਿਤ ਸ਼ਹੀਦ ਕੀਤਾ ਜਾਂਦਾ ਸੀ। ਇੱਕ ਵੀ ਤਿਪਕਾ ਮਰਨ ਵਾਲੇ ਦਾ ਜ਼ਮੀਨ ਤੇ ਨਹੀਂ ਸੀ ਡਿੱਗਣ ਦਿੱਤਾ ਜਾਂਦਾ। ਕਿਉਂ? ਕਿਉਂਕਿ ਜਦੋਂ ਇੱਕ ਤਿਪਕਾ ਜ਼ਮੀਨ ਤੇ ਡਿੱਗੇਗਾ ਤੇ ਕਈ ਕਈ ਸ਼ਹੀਦ ਪੈਦਾ ਹੋਣਗੇ ਉਸ ਖੂਨ ਦੇ ਤੁਪਕੇ ਦੇ ਵਿੱਚੋਂ ਅਗਾਨਾ ਜਾਵਾਂ। ਮੈਨੂੰ ਹੁਕਮ ਹੋਇਆ ਸੀ ਬੀਬਾ ਜੀ ਥੋੜੇ ਜਿਹੇ ਮਿੰਟ ਸਟੇਟ ਸੈਕਟਰੀ ਲਈ ਛੱਡ ਜਾਣੇ ਤੇ ਗੁਰੂ ਸਵਾਰੀ ਛੱਡਣੇ ਵੀ ਚਾਹੀਦੇ ਆ। ਆਉਣ ਵਾਲੇ ਸਮੇਂ ਦੇ ਕਿਹੜੇ ਪ੍ਰੋਗਰਾਮ ਨੇ, ਆਉਣ ਵਾਲੇ ਬੁਲਾਰੇ ਨੂੰ ਸਟੇਜ ਤੇ ਪੇਸ਼ ਕਰਨਾ ਬਹੁਤ ਵੱਡੀ ਜ਼ਿੰਮੇਵਾਰੀ ਹੈ। ਤੁਹਾਡੀ ਜਿੱਥੇ ਵੱਲੋਂ ਇੱਥੇ ਹੀ ਸਮਾਪਤੀ ਹੈ, ਇੱਕ ਮਿੰਟ ਦੇ ਵਿੱਚ ਸਮਾਪਤੀ ਕਰ ਜਾਵਾਂ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤੱਤੀ ਲੋਹ ਤੋਂ ਚੁੱਕਿਆ ਗਿਆ ਤੇ ਮੇਰੇ ਗੁਰਦੇਵ ਪਾਤਸ਼ਾਹ ਜੀ ਨੂੰ ਰਾਵੀ ਦੇ ਵਿੱਚ ਰੋੜਿਆ ਗਿਆ। ਇਤਿਹਾਸ ਬਹੁਤ ਲੰਮੇਰਾ ਏ, ਪਰ ਜਿੰਨਾ ਕੁ ਸਮਾਂ ਗੁਰੂ ਕੀ ਸੰਗਤ ਦੇ ਵੱਲੋਂ ਬਖਸ਼ਿਸ਼ ਹੋਇਆ, ਮੇਰੇ ਸਤਿਗੁਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਗੁਰਦੁਆਰਾ ਸਾਹਿਬ ਜੀ ਦੀ ਮੈਨੇਜਮੈਂਟ ਦੇ ਵੱਲੋਂ ਢਾਡੀ ਜਥੇ ਨੂੰ ਸਮਾਂ ਦਿੱਤਾ ਗਿਆ। ਬਹੁਤ ਬਹੁਤ ਧੰਨਵਾਦ ਗੁਰੂ ਕੀ ਸੰਗਤ ਦਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਟਾਨ ਕੋਟਾਨ ਸ਼ੁਕਰ ਹੈ, ਗੁਰਦੁਆਰਾ ਸਾਹਿਬ ਜੀ ਦੀ ਮੈਨੇਜਮੈਂਟ ਦਾ ਧੰਨਵਾਦ ਹੈ, ਜਿਨ੍ਹਾਂ ਸੰਗਤਾਂ ਨੇ ਇਤਿਹਾਸ ਦਾ ਮਾਣ ਕੀਤਾ ਹੈ। ਮੇਰੇ ਪਾਤਸ਼ਾਹ ਸੇਵਾ ਥਾਈ ਹੋਣ, ਸਤਿਗੁਰੂ ਜੀ ਕਮਾਈਆਂ ਸਫਲਾਂ ਕਰਨ, ਬੱਚਿਆਂ ਦਾ ਕੈਂਪ ਲੱਗ ਰਿਹਾ ਹੈ, ਗੁਰੂ ਸਵਾਰਿਓ ਆਪਣੇ ਬੱਚਿਆਂ ਨੂੰ ਗੁਰਮਤਿ ਕੈਂਪ ਦੇ ਵਿੱਚ ਲਿਆ ਕੇ ਤੁਸਾਂ ਨੇ ਗੁਰਬਾਣੀ ਦੇ ਧਾਰਨੀ ਬਣਾਉਣਾ ਹੈ। ਇੱਥੇ ਹੀ ਸਮਾਪਤੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਮੰਗਦਾ ਹੋਇਆ ਢਾਡੀ ਜਥਾ ਗੁਰਫਤਿਹ ਬਣਾਉਣ ਲੱਗਾ ਜੀ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਟਾਨ ਕੋਟਾਨ ਸ਼ੁਕਰ ਹੈ। ਆਉਣ ਵਾਲੇ ਬੁਲਾਰੇ ਨੂੰ ਜਿਉਂ ਆਇਆ ਆਖਦਾ ਹੋਇਆ ਢਾਡੀ ਜਥਾ ਗੁਰਫਤਿਹ ਬੁਲਾਉਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰ ਜੋ ਸਾਸਕ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਬੀਬੀ ਚੰਚਲਦੀਪ ਕੌਰ ਅਤੇ ਉਹਨਾਂ ਦਾ ਢਾਡੀ ਜਥਾ, ਜਿਹਨਾਂ ਨੇ ਆਪ ਜੀ ਨੂੰ ਢਾਡੀ ਵਾਰਾਂ ਦੁਆਰਾ ਗੁਰੂ ਇਤਿਹਾਸ ਸਰਵਣ ਕਰਵਾਇਆ ਹੈ, ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਸਭ ਨੂੰ ਮੁੱਖ ਰੱਖਦੇ ਹੋਏ ਮੈਂ ਬੇਨਤੀ ਕਰਾਂ, ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਸੀਲਾ ਅਤੇ ਉਹਨਾਂ ਦੇ ਜਥੇ ਨੂੰ ਕਿ ਉਹ ਲਾਹੇਵੰਦ ਕੀਰਤਨ ਸਰਵਣ ਕਰਾਉਣਗੇ। ਸਮਾਂ ਉਹਨਾਂ ਦਾ ਹੈ ਜੀ 2:15 ਤੱਕ, ਅਤੇ 2:15 ਤੋਂ ਬਾਅਦ ਕਥਾ ਹੋਵੇਗੀ, ਅਤੇ ਫਿਰ ਨਹੀਂ ਹਾਂਜੀ 2:15 ਤੋਂ ਬਾਅਦ ਕਥਾ ਹੈਗੀ ਹੈ, 2:30 ਜਾ ਕੇ ਅਰਦਾਸ ਹੋਵੇਗੀ ਜੀ। ਸੋ ਬੇਨਤੀ ਆ, ਅੱਜ ਅਸੀਂ 10 ਮਿੰਟ ਲੇਟ ਹਾਂ, ਅਰਦਾਸ ਉੱਦਾਂ ਹੋਣੀ ਸੀ 2:10, ਹੁਣ ਉਸ ਦੀ ਬਜਾਏ 2:30 ਹੋਵੇਗੀ, 10 ਮਿੰਟ ਲੇਟ ਹੈਗੇ ਹਾਂ, ਨਾ 2:20 'ਤੇ ਹੋਣੀ ਸੀ, 10 ਮਿੰਟ ਲੇਟ ਹਾਂ ਅਸੀਂ। ਸੋ ਮੈਂ ਭਾਈ ਸਾਹਿਬ ਨੂੰ ਬੇਨਤੀ ਕਰਾਂ, ਭਾਈ ਸਾਹਿਬ ਜੀ ਹੈਗੇ ਜੀ ਭਰਾ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਸੀਲਾ ਜੀ ਦੇ, ਅਤੇ ਸੀਲਾ ਵੱਡੇ ਭਰਾ ਜਿਹੜੇ ਹਨ ਉਹ ਗਏ ਨੇ ਇੰਡੀਆ, ਕੋਈ ਕੰਮ ਪੈ ਗਿਆ ਪਰਸਨਲੀ, ਉਹਨਾਂ ਦੀ ਬਜਾਏ ਫਿਰ ਉਹਨਾਂ ਦੇ ਭਰਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਸੀਲਾ ਲੀਡ ਕਰਨਗੇ ਜਥੇ ਨੂੰ। ਸੋ ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਇਲਾਹੀ ਬਣ ਦੇ ਕੀਰਤਨ ਆਰੰਭ ਕਰਨ ਜੀ। ਸਮਾਂ ਉਹਨਾਂ ਦਾ ਹੋਵੇਗਾ ਜੀ ਠੀਕ 2:15, ਅਤੇ ਇੱਕ ਦੋ ਮਿੰਟ ਪਹਿਲਾਂ ਹਟ ਜਾਣਗੇ ਤਾਂ ਵੀ ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Gracias.

0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੋ ਸਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਪ੍ਰਿਤਪਾਲ ਸਿੰਘ ਜੀ ਸੀਲਾ, ਜਿਨ੍ਹਾਂ ਨੇ ਆਪ ਜੀ ਨੂੰ ਵਾਹਿਗੁਰੂ ਦੇ ਰਸਤੇ ਨੇ ਕੀਰਤਨ ਸਾਹਿਬ ਨੂੰ ਕਹਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਅਤੇ ਹੁਣ ਸਮੇਂ ਨੂੰ ਮੁੱਖ ਰੱਖਦੇ ਹੋਏ, ਠੀਕ ਆਪਾਂ ਨੇ 2:30 ਵਜੇ ਅਰਦਾਸ ਆਰੰਭ ਕਰਨੀ ਹੈ। ਇਸ ਕਾਰਨ ਮੁੱਖ ਰੱਖਦੇ ਹੋਏ ਮੈਂ ਬੇਨਤੀ ਕਰਾਂ ਸਤਿਕਾਰਯੋਗ ਗਿਆਨੀ ਸਕੱਤਰ ਸਿੰਘ ਜੀ ਨੂੰ ਕਿ ਉਹ 15 ਮਿੰਟ ਵਾਸਤੇ 2:30 ਵਜੇ ਤੱਕ ਤਰਨ ਤਾਰਨ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹੀਦੀ ਦੇ ਸੰਬੰਧ ਵਿੱਚ ਸਾਨੂੰ ਉਹਨਾਂ ਨੇ ਕੀ ਕੁਛ ਦਿੱਤਾ ਉਸ ਸੰਬੰਧ ਵਿੱਚ ਆਪ ਜੀ ਨਾਲ ਕਥਾ ਕਰਾਉਣਗੇ। ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਤਰਨ ਗਗਨ ਨਭ ਖੰਡ ਮੈਂ ਜੋਤ ਸਵਰੂਪੀ ਰਹੋ ਪਰ ਤਨ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪਰ ਤਕ ਹਰ ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਛਤਰਛਾਇਆ ਹੇਠ ਸਭਾਈ ਮਾਨ ਗੁਰੂ ਸਵਾਰੀ ਸਾਧ ਸੰਗਤ ਜੀ, ਕਰੋ ਰਸਨਾ ਪਵਿੱਤਰ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਧੰਨ ਧੰਨ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋ ਕਰਕੇ ਹਾਜ਼ਰੀ ਭਰ ਰਹੇ ਹਾਂ। ਵਿਦਵਾਨ ਸੱਜਣਾਂ ਨੇ, ਢਾਡੀ ਸਿੰਘਾਂ ਨੇ, ਗੁਰੂ ਕੇ ਕੀਰਤਨੀਆਂ ਨੇ ਇਸ ਪੱਖ ਨੂੰ ਛੋਣ ਦਾ ਯਤਨ ਕੀਤਾ ਹੈ। ਮਿੰਟ 15 ਨੇ, ਜਿਨ੍ਹਾਂ 'ਚ ਇੱਕ ਦੋ ਲੰਘ ਗਏ ਨੇ। ਇੱਕ ਗੱਲ ਯਾਦ ਰੱਖਣ ਯੋਗ ਹੈ, ਇੱਥੇ ਗੁਰੂ ਨਾ ਗੁਰੂ ਦੇ ਧਾਰੀ ਹੈ ਅਤੇ ਨਾ ਸਿੱਖ ਦੇ ਧਾਰੀ ਹੈ। ਇਹ ਅਤਿ ਜ਼ਰੂਰੀ ਵਿਸ਼ਾ ਹੈ ਜੋ ਹਰ ਗੁਰਸਿੰਘ ਨੂੰ ਸੰਭਾਲ ਲੈਣਾ ਚਾਹੀਦਾ ਹੈ। ਸ਼ਬਦ ਗੁਰੂ ਹੈ ਅਤੇ ਸਿੱਖ ਦੀ ਸੁਰਤ ਉਹ ਸ਼ਬਦ ਦੀ ਚੇਲਾ ਹੈ ਅਤੇ ਸ਼ਬਦ ਅਤੇ ਸੁਰਤ ਦੇ ਸਮੇਲ ਤੋਂ ਬਿਨਾਂ ਇਹ ਸਾਗਰ ਨਹੀਂ ਜੇ ਤਰਿਆ ਜਾਣਾ, ਇਹ ਪੱਕੀ ਬਾਤ ਚੇਤੇ ਰੱਖ ਲਓ। ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਇਹਨਾਂ ਦੇ ਯੁੱਗ ਤੀਕ, ਸਤਿਗੁਰ ਸੱਚੇ ਪਾਤਸ਼ਾਹ ਦੀ ਸ਼ਹਾਦਤ ਤੀਕ ਗੁਰਬਾਣੀ ਯੁੱਗ ਮੰਨਿਆ ਜਾਂਦਾ ਹੈ ਅਤੇ ਇਸ ਤੋਂ ਅਗਲਾ ਯੁੱਗ ਜਿਹੜਾ ਕੁਰਬਾਨੀ ਯੁੱਗ ਪ੍ਰੰਭ ਹੁੰਦਾ ਹੈ। ਕੁਰਬਾਨੀ ਵੀ ਗੁਰਬਾਣੀ ਦੇ ਆਸ਼ੇ ਮੁਤਾਬਕ ਸਮੇਂ ਦੀਆਂ ਹਕੂਮਤਾਂ ਨੇ ਯਤਨ ਕੀਤਾ ਵੀ ਸ਼ਾਇਦ ਸਰੀਰ ਨੂੰ ਅਸੀਂ ਤੱਤੀਆਂ ਤਵੀਆਂ 'ਤੇ ਬਿਠਾ ਕੇ ਅਤੇ ਇਸ ਨੂੰ ਖਤਮ ਕਰ ਦੇਵਾਂਗੇ, ਸ਼ਾਇਦ ਮਿਸ਼ਨ ਖਤਮ ਹੋ ਜਾਏਗਾ। ਨਹੀਂ ਭਾਈ, ਗੁਰੂ ਸ਼ਬਦ ਹੈ, ਅੱਜ ਸਾਡੇ ਕੋਲ ਸਾਖਸ਼ਾਤ ਰੂਪ ਵਿੱਚ ਹੈ। ਮੈਂ ਪੰਛੀ ਝਾਤ ਮਾੜੀ ਜੀ ਪਵਾ ਕੇ ਇਸ ਪਾਸੇ ਨੂੰ ਛੋਹਣ ਦਾ ਯਤਨ ਕਰਨਾ ਹੈ। ਸਾਰੇ ਮਨ ਬਿਰਤੀਆਂ ਇਕਾਗਰ ਕਰਿਆ, ਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਮੁੱਚੀ ਹਯਾਤੀ ਜਿਹੜੀ ਹੈ ਉਹ ਹੈਗੀ ਹੈ 43 ਸਾਲ। ਸਿਰਫ 43 ਸਾਲ ਵਿੱਚ ਜਿਹੜੇ ਉਹ ਕਰਮ ਕਰ ਗਏ, ਜਿਹੜੇ ਉਹ ਪੂਰਨੇ ਪਾ ਗਏ, ਬਹੁਤ ਵੱਡੀ ਬਾਤ ਹੈ। ਗੁਰਗੱਦੀ 'ਤੇ ਸਭਾਇਮਾਨ ਰਹੇ ਨੇ ਉਹ ਤਕਰੀਬਨ 25 ਸਾਲ। ਤਕਰੀਬਨ ਇਹ 18 ਸਾਲ ਦੀ ਉਮਰ ਵਿੱਚ ਗੁਰਗੱਦੀ ਤੇ ਸਭਾਏਮਾਨ ਹੋਏ ਨੇ। ਯਾਦ ਰੱਖਣ ਯੋਗ ਤੱਤ ਨੇ, ਸਭ ਸਾਹਮਣੇ ਆ ਜਾਣਾ। ਪਹਿਲੇ 18 ਸਾਲ ਜਿਸ ਨੂੰ ਆਪਾਂ ਗੁਰਗੱਦੀ ਤੋਂ ਪਹਿਲਾਂ ਪਹਿਲਾਂ ਦਾ ਕਾਲ ਕਹਿੰਦੇ ਹਾਂ, ਉਹਦੇ ਵਿੱਚੋਂ 7 ਸਾਲ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੁਰਗੱਦੀ ਦਾ ਜੀਵਨ ਹੈ। 7 ਸਾਲ ਲਗਾਤਾਰ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਚੰਗੀ ਤਰ੍ਹਾਂ ਸੇਵਾ ਕਰਦਿਆਂ, ਬਾਣੀ ਪੜ੍ਹਦਿਆਂ, ਉਪਦੇਸ਼ ਕਰਦਿਆਂ, ਕੀਰਤਨ ਕਰਦਿਆਂ ਉਹਨਾਂ ਨੇ ਚੰਗੀ ਤਰ੍ਹਾਂ ਸਰਵਣ ਕੀਤਾ ਹੈ 7 ਸਾਲ। ਤੇ ਉਹਨਾਂ ਤੋਂ ਪਹਿਲਾਂ 11 ਸਾਲ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਗੁਰਗੱਦੀ ਤੇ ਨੇ, 11 ਸਾਲ ਉਹਨਾਂ ਦੀ ਹਜ਼ੂਰੀ ਪ੍ਰਾਪਤ ਹੋਈ। ਉਹਨਾਂ ਨੇ ਬਚਪਨ ਵਿੱਚ ਹੀ ਇਹ ਇਸ਼ਾਰੇ ਦੇਣੇ ਸ਼ੁਰੂ ਕਰ ਦਿੱਤੇ ਸਨ, ਦੋਹਿਥਾ ਬਾਣੀ ਕਾ ਬੋਹਿਥਾ, ਜਾਂ ਹੋਰ ਵਾਰਤਾ ਆਉਂਦੀ ਵੀ ਬਚਪਨ ਵਿੱਚ ਰਿੜਦੇ ਰਿੜਦੇ ਰਿੜਦੇ ਚੁੱਲ੍ਹੇ ਵੱਲ ਨੂੰ ਜਾਏ ਤੇ ਤਵੇ ਤੇ ਹੱਥ ਰੱਖ ਦੇਣ ਲੱਗੇ। ਇੱਕ ਦਿਨ ਉੱਬਲਦਾ ਪਾਣੀ ਕਿਤੇ ਪਤੀਲਾ ਤੇ ਕਿਤੇ ਮਾੜਾ ਜਿਹਾ ਭਾਨੀ ਬੀਬੀ ਦਾ ਧਿਆਨ ਗਾਂਹ ਪਿਛਾਂ ਹੋਇਆ, ਬੱਚਾ ਰਿੜਦਾ ਰਿੜਦਾ ਜਾ ਕੇ ਤੇ ਉਸ ਪਾਣੀ ਦੇ ਪਤੀਲੇ ਦੇ ਵਿੱਚ ਪਾ ਦੇਣ ਲੱਗਾ। ਇਹ ਬਚਪਨ ਦੇ ਕੋਈ ਇਸ਼ਾਰੇ ਸਨ ਤੇ ਬਹੁਤ ਹੈਰਾਨ ਹੋ ਕੇ ਪੁੱਛਦੀ, ਪਤਾ ਨਹੀਂ ਇਸ ਬਾਲਕ ਦਾ ਅੱਗ ਨਾਲ ਕੀ ਪ੍ਰੀਤ ਹੈ। ਜਦੋਂ ਕਿਤੇ ਮੌਕਾ ਮਿਲਦਾ ਭੱਜ ਤੁਰਦਾ ਅੱਗ ਵੱਲ, ਕੌਣ ਜਾਣੇ ਕਿ ਇਸ ਸ਼ਖਸੀਅਤ ਨੇ ਅੱਗ ਦੀ ਜਿਹੜੀ ਹਿਸਟਰੀ ਹੈ ਉਸ ਨੂੰ ਕੁਛ ਦਾ ਕੁਝ ਬਣਾ ਕੇ ਰੱਖ ਦੇਣਾ। ਤੱਤੇ ਪਤੀਲੇ ਨੇ ਕਿਤੇ ਉੱਬਲਦੀ ਦੇਗ ਬਣ ਜਾਣਾ ਹੈ, ਤੱਤੇ ਤਵੇ ਨੇ ਕਿਸੇ ਵੇਲੇ ਲੋਹ ਬਣ ਜਾਣਾ, ਤੇ ਉਹਨਾਂ ਦੋਨਾਂ ਤੇ ਹੀ ਇਸ ਦੇ ਸਰੀਰ ਨੇ ਪਰਖਿਆ ਜਾ। ਸ਼ਹਾਦਤ ਕੋਈ ਛੋਟੀ ਨਹੀਂ, ਲੇਕਿਨ ਜਿਹੜਾ ਮੈਂ ਪੱਖ ਕਹਿਣ ਦਾ ਯਤਨ ਕਰਨਾ ਹੈ ਉਹ ਸਭ ਤੋਂ ਵੱਡਾ ਤੇ ਜ਼ਰੂਰੀ ਪੱਖ ਹੈ। ਨਾ ਕਰਮ ਬੜੇ ਕੀਤੇ, ਨਗਰ ਵਸਾਏ, ਸਰੋਵਰ ਬਣਵਾਏ, ਕਰਤਾਰਪੁਰ ਸ਼ਹਿਰ ਵਸਾਇਆ, ਤਰਨ ਤਾਰਨ ਸ਼ਹਿਰ ਵਸਾਇਆ, ਅੰਮ੍ਰਿਤਸਰ ਸਾਹਿਬ ਦੀ ਉਸਾਰੀ ਪਹਿਲਾਂ ਚੱਲ ਰਹੀ, ਉਹਦੇ ਵਿੱਚ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ। ਇਹ ਬਹੁਤ ਵੱਡਾ ਕਰਮ ਸੀ ਉਹਨਾਂ ਦਾ। ਤੇ ਸਭ ਤੋਂ ਹੈਰਾਨਗੀ ਵਾਲੀ ਬਾਤ ਇਹ ਸੀ ਕਿ ਜਦੋਂ ਇਸ ਹਰਿਮੰਦਰ ਦੀ ਨੀਂਹ ਰੱਖੀ ਤੇ ਕਿਸੇ ਗੈਰ ਸਿੱਖ ਕੋਲੋਂ, ਕਿਉਂਕਿ ਗੁਰੂ ਨਾਨਕ ਦਾ ਮਿਸ਼ਨ ਸਾਰੀ ਦੁਨੀਆਂ ਦਾ ਸਾਂਝਾ ਮਿਸ਼ਨ ਹੈ, ਇੱਥੇ ਨਾ ਕੋਈ ਹਿੰਦੂ ਨਾ ਮੁਸਲਮਾਨ, ਤੇ ਹਰਿਮੰਦਰ ਦੀ ਉਸਾਰੀ ਕੀਤੀ ਗਈ। ਉਹਦੇ ਚ ਆਪ ਬਿਰਾਜਮਾਨ ਨਹੀਂ ਸੀ ਹੋਣਾ, ਨਾਲ ਤਿਆਰੀ ਹੋ ਰਹੀ ਸੀ ਕਿ ਜਿਸ ਗੁਰੂ ਨੇ ਸਦੀਵ ਕਾਲ ਤੀਕ ਮਨੁੱਖਤਾ ਦੀ ਅਗਵਾਈ ਕਰਨੀ ਹੈ, ਉਹਦੀ ਜਿਹੜੀ ਹੈ ਬੀੜ ਬੰਨੀ ਜਾਣ ਲੱਗ ਪਈ ਸੀ। ਭਾਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਨਾਲ ਪੋਥੀ ਰੱਖਿਆ ਕਰਦੇ ਸਨ, ਉਹਦੇ ਸ਼ਬਦ ਲਿਖਿਆ ਕਰਦੇ ਸਨ, ਤੇ ਉਹ ਪੋਥੀ ਗੁਰਗੱਦੀ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਦੂਸਰੇ ਪਾਤਸ਼ਾਹ ਨੂੰ, ਦੂਸਰੇ ਨੇ ਤੀਸਰੇ ਪਾਤਸ਼ਾਹ ਨੂੰ, ਤੀਸਰੇ ਨੇ ਚੌਥੇ ਪਾਤਸ਼ਾਹ ਨੂੰ ਸਮਰਪਿਤ ਕੀਤੀ, ਔਰ ਨਾਲ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜਾ ਵੱਡਾ ਕਰਮ ਕੀਤਾ ਹੈ ਉਹ ਇਹ ਸੀ ਕਿ ਕਿਸੇ ਨੇ ਵੀ ਜਿਹਦੇ ਨਿਰੰਕਾਰ ਦੇ ਸੰਬੰਧ ਵਿੱਚ ਕੁਝ ਲਿਖਿਆ ਹੈ, ਨਿਰੰਕਾਰ ਸੱਚ ਨਾਲ ਮਨੁੱਖਤਾ ਨੂੰ ਜੋੜਨ ਲਈ ਕਰਮ ਕਾਂਡ ਦੇ ਖਿਲਾਫ, ਰਾਜਨੀਤਿਕਾਂ ਦੇ ਜ਼ੁਲਮ ਦੇ ਖਿਲਾਫ ਜੇ ਕਿਸੇ ਨੇ ਕੋਈ ਕਲਮ ਚੁੱਕੀ ਹੈ, ਉਹ ਭਾਵੇਂ ਕਦੋਂ ਹੋਇਆ ਹੈ, ਉਹਨਾਂ ਸਭ ਨੂੰ ਇੱਕ ਥਾਂ ਬਿਠਾਉਣਾ ਹੈ। ਬਹੁਤ ਵੱਡਾ ਗਠਬੰਧਨ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ। 2 ਸਦੀਆਂ ਪਹਿਲਾਂ ਫਰੀਦ ਜੀ ਹੋਏ, ਕੋਈ ਭਗਤ ਮਹਾਰਾਸ਼ਟਰ ਦਾ ਹੈ, ਕੋਈ ਕਿਸੇ ਇਲਾਕੇ ਦਾ, ਕੋਈ ਕਿਸੇ ਇਲਾਕੇ ਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਹੁਤ ਵੱਡਾ ਕਰਮ ਕੀਤਾ ਮਨੁੱਖਤਾ ਤੇ, ਉਹਨਾਂ ਨੇ ਬਖਸ਼ਿਸ਼ ਕੀਤੀ, ਤਮਾਮ ਬਾਣੀ ਨੂੰ ਇਕੱਠੀਆਂ ਕਰਦੇ ਗਏ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚੇਚੇ ਤੌਰ ਜਦੋਂ ਵੇਖਿਆ ਵੀ ਹਾਲਾਤ ਹੁਣ, ਕਿਉਂਕਿ ਜਿਹੜੇ ਨਕਲੀ ਗੁਰੂ ਬਣ ਬਣ ਬਹਿੰਦੇ ਸਨ, ਪ੍ਰਿਥੀ ਚੰਦ ਦਾ ਪੋਤਰਾ ਮਿਹਰਵਾਨ, ਉਹਨਾਂ ਦਾ ਪੁੱਤ, ਉਹ ਨਾਨਕ ਨਾਮ ਤੇ ਆਪਣੇ ਆਪ ਨੂੰ ਪਾਤਸ਼ਾਹੀ 6ਵੀਂ ਕਹਿਣ ਲੱਗ ਪਿਆ ਸੀ, ਬਾਣੀ ਰਚਣ ਲੱਗ ਪਿਆ, ਆਪਣੇ ਨਾਂ ਤੇ ਕੱਚੀ ਬਾਣੀ ਆਉਣ ਲੱਗ ਪਈ ਤਾਂ ਅਮਰਦਾਸ ਸਮਝ ਸਮੇਂ ਤੋਂ ਹੀ ਸ਼ੁਰੂ ਹੋ ਗਈ ਤਾਂ ਕਿ ਇਸ ਧੁਰਕੀ ਬਾਣੀ ਵਿੱਚ ਜੜਾ ਜਿੰਨਾ ਰੜਾ ਨਾ ਪਵੇ। ਇਸ ਲਈ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸਹਿਜ ਪਾਠ ਕਰਕੇ ਵੇਖੋ ਇੱਕ ਇੱਕ ਸ਼ਬਦ ਨੂੰ ਕਿਵੇਂ ਕਲਮਬੱਧ ਕੀਤਾ ਹੈ। ਅੰਕਾਂ ਦੇ ਨਾਲ ਇੱਕ ਪੰਕਤੀ ਪੂਰੀ ਹੋ ਗਈ, ਦੋ ਤੁੱਕੇ ਪੂਰੇ ਹੋ ਗਏ, ਤਿੰਨ ਤੱਕੇ ਪੂਰੇ ਹੋ ਗਏ, ਚੌਥਾ ਸ਼ਬਦ ਪੂਰਾ ਹੋ ਗਿਆ ਤੇ ਮਗਰ ਜਾ ਕੇ ਜੋੜ ਲਿਖਿਆ ਹੋਇਆ। ਸਾਰੇ ਰਾਗ ਦੇ ਸ਼ਬਦਾਂ ਦਾ ਜੋੜ ਕਰਦਿਆਂ ਕਰਦਿਆਂ ਕਰਦਿਆਂ ਕਰਦੇ ਇੰਨੀ ਕੁ ਤਰਤੀਬ ਦਿੱਤੀ ਹੈ। ਭਾਈ ਗੁਰਦਾਸ ਜੀ ਦੀ ਕਲਮ ਚੱਲਦੀ ਰਹੀ, ਹੁਕਮਨਾਮੇ ਭੇਜੇ ਗਏ ਹਿੰਦੁਸਤਾਨ ਦੇ ਹਰ ਇਲਾਕੇ ਵਿੱਚ ਵੀ ਜਿੱਥੇ ਵੀ ਕਿਸੇ ਕੋਲ ਪੋਥੀ ਪਈ ਹੈ, ਕੋਈ ਗੁਟਕਾ ਪਿਆ, ਕੋਈ ਬਾਣੀ ਪਈ ਹੈ ਤੇ ਉਹ ਇੱਕ ਥਾਂ ਤੇ ਇਕੱਤਰ ਕੀਤੀ ਜਾਣੀ। ਖਿਆਲ ਕਰੇ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹਾਦਤ ਵਿੱਚ ਬਹੁਤ ਵੱਡਾ ਕਾਰਨ ਇਹ ਸੀ ਕਿ ਉਹਨਾਂ ਇੱਕ ਗ੍ਰੰਥ ਕਾਇਮ ਕਰ ਲਿਆ ਜਿਸ ਨੂੰ ਇਹ ਗੁਰੂ ਆਖਦੇ ਨੇ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤਮਾਮ ਪੋਥੀਆਂ ਭਾਵੇਂ ਉਹ ਮੋਹਨ ਜੀ ਕੋਲ ਆ ਕੇ ਲਿਆਉਣੀਆਂ ਪਈਆਂ, ਸੱਚੇ ਪਾਤਸ਼ਾਹ ਨੰਗੀ ਪੈਰੀ ਗਏ, ਕੁਝ ਪੋਥੀਆਂ ਉਹਨਾਂ ਦੇ ਕੋਲ ਗੋਇੰਦਵਾਲ ਸਾਹਿਬ ਤੋਂ ਆਉਂਦੀਆਂ। ਤਮਾਮ ਬਾਣੀ ਨੂੰ ਦਿਨ ਰਾਤ ਇੱਕ ਕਰਕੇ ਤਕਰੀਬਨ ਲਗਾਤਾਰ ਕਹਿੰਦੇ 4 ਸਾਲ ਭਾਈ ਗੁਰਦਾਸ ਜੀ ਦੀ ਕਲਮ ਚੱਲਦੀ ਰਹੀ। ਸਤਿਗੁਰ ਸੱਚੇ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਬਾਣੀ ਉਚਾਰੀ ਜਾਂਦੀ ਰਹੀ, ਉਚਾਰੀ ਜਾਂਦੀ ਰਹੀ, ਕਲਬੱਧ ਕੀਤੀ ਜਾਂਦੀ ਰਹੀ। ਕੋਈ ਉਸਦੀ ਜਿਲਦ ਬਣਨ ਲੱਗ ਪਿਆ, ਕੋਈ ਪੱਤਰੇ ਘੜਨ ਲੱਗ ਪਿਆ, ਕੋਈ ਪੱਤਰੇ ਸਹੀ ਕਰਨ ਲੱਗ ਪਿਆ, ਕੋਈ ਸ਼ਾਹੀ ਬਣਾਉਣ ਲੱਗ ਪਿਆ ਤੇ ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕੀਤੀ। 4 ਸਾਲ ਬਾਅਦ ਲਗਾਤਾਰ ਮਿਹਨਤੋਂ ਬਾਅਦ ਐਲਾਨ ਕਰ ਦਿੱਤਾ ਗਿਆ ਕਿ ਜਿਹੜਾ ਹਰਿਮੰਦਰ ਸਾਹਿਬ ਰਚਿਆ ਗਿਆ, ਜਿਹਦੇ 4 ਦਰਵਾਜ਼ੇ ਸਮੁੱਚੀ ਮਨੁੱਖਤਾ ਲਈ ਖੁੱਲ੍ਹੇ ਨੇ ਅਤੇ ਸੰਗਤਾਂ ਪੁੱਛਦੀਆਂ ਸਨ ਇਹ ਬਣਾਇਆ ਕਾਹਦੇ ਲਈ ਗਿਆ, ਅਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ ਅੱਜ ਉਹ ਵਕਤ ਆ ਗਿਆ ਜਿਹਦੇ ਲਈ ਬਣਾਇਆ ਗਿਆ, ਉਸ ਨੂੰ ਸੁਸ਼ੋਭਿਤ ਕੀਤਾ ਜਾਏ। ਸੰਗਤਾਂ ਨੂੰ ਸੁਨੇਹੇ ਭੇਜੇ, ਫਲਾਂ ਤਰੀਕ ਨੂੰ ਫਲਾਂ ਟਾਈਮ 'ਤੇ ਆਦਿ ਗ੍ਰੰਥ ਨੂੰ ਪੋਥੀ ਪਰਮੇਸ਼ਰ ਦਾ ਥਾਨ ਦੇ ਤੌਰ 'ਤੇ ਸਤਿਕਾਰ ਸਹਿਤ ਰਾਮਸਰ ਦੇ ਪਾਵਨ ਸਥਾਨ ਤੋਂ ਹਰਿਮੰਦਰ ਸਾਹਿਬ 'ਤੇ ਲਿਜਾਇਆ ਜਾਏਗਾ। ਬਹੁਤ ਸਨਮਾਨਯੋਗ ਸ਼ਖਸੀਅਤ ਬਾਬਾ ਬੁੱਢਾ ਜੀ ਦੇ ਸਿਰ 'ਤੇ ਰੱਖਿਆ ਗਿਆ, ਚੌਰ ਕੀਤਾ ਗਿਆ। ਸੱਚੇ ਪਾਤਸ਼ਾਹ ਜੀ ਨੇ ਆਪ ਹਰਿਮੰਦਰ ਸਾਹਿਬ 'ਤੇ ਪ੍ਰਕਾਸ਼ ਹੋਇਆ। ਅਤੇ ਇੱਕ ਮੈਂ ਸਵਾਲ ਇੱਥੇ ਕਹਿਣਾ ਅਤਿ ਜ਼ਰੂਰੀ, ਸਾਖੀਕਾਰਾਂ ਇਤਿਹਾਸਕਾਰਾਂ ਲਿਖਿਆ ਹੈ ਕਿ ਜਦੋਂ ਇਹ ਗ੍ਰੰਥ ਸੰਪੂਰਨ ਹੋਇਆ ਅਤੇ ਗੁਰਸਿੱਖਾਂ ਨੇ ਸੱਚੇ ਪਾਤਸ਼ਾਹ ਨੂੰ ਮਹਿਸੂਸ ਕੀਤਾ, ਸਾਰੀ ਰਾਤ ਸੁੱਤੇ ਨੇ ਅਤੇ ਗੁਰੂ ਪਾਤਸ਼ਾਹ ਦੇ ਅੱਗੇ ਸਵਾਲ ਕੀਤਾ ਸੱਚੇ ਪਾਤਸ਼ਾਹ, ਕਿਉਂਕਿ ਸਿੱਖ ਗੁਰੂ ਅੱਗੇ ਆਪਣੇ ਮਨ ਦੀ ਰਜ ਪੂਰੀ ਕਰ ਦਿੰਦੇ ਸਨ। ਕਹਿਣ ਲੱਗੇ ਸਤਿਗੁਰੂ ਜੀ, ਅਸੀਂ ਸੰਸਾਰੀ ਲੋਕ ਜਦੋਂ ਵੱਡਾ ਕੰਮ ਸਾਡਾ ਸੰਪੂਰਨ ਹੋ ਜਾਏ ਨਾ ਤਾਂ ਅਸੀਂ ਰੱਜ ਕੇ ਸੌਂ ਰਹੇ, ਘੋੜੇ ਵੇਚ ਕੇ ਸੌਣ ਵਾਲੀ ਬਾਤ ਹੁੰਦੀ ਹੈ। ਤੁਹਾਡਾ ਐਡਾ ਵੱਡਾ ਕੰਮ ਸੰਪੂਰਨ ਹੋਇਆ ਹੈ ਅਤੇ ਰਾਤ ਕਿਹੜੀ ਸਾਨੂੰ ਇਵੇਂ ਜਾਪਿਆ, ਕਿਸੇ ਸੋਚ ਵਿੱਚ ਡੁੱਬੇ ਰਹੇ ਹੋ, ਕੁਝ ਸੋਚਦੇ ਰਹੇ ਹੋ, ਸਤਿਗੁਰ ਸੱਚੇ ਪਾਸੇ ਮੁਕਰਾਏ, ਗੁਰਸਿੱਖੋ ਵਾਕਿਆ ਹੀ ਤੁਸਾਂ ਨੇ ਸਹੀ ਮਹਿਸੂਸ ਕੀਤਾ ਹੈ, ਮੈਂ ਵਾਕਿਆ ਹੀ ਰਾਤ ਕਿਸੇ ਸੋਚ ਦੇ ਵਿੱਚ ਸਾਂ। ਸੱਚੇ ਪਾਤਸ਼ਾਹ ਕਿਹੜੀ ਸੋਚ? ਕਹਿਣ ਲੱਗੇ ਸੋਚ ਇਹ ਸੀ ਵੀ ਜਿਸ ਗ੍ਰੰਥ ਦਾ ਮੈਂ ਸਵੇਰ ਪ੍ਰਕਾਸ਼ ਕਰਨਾ ਹੈ ਉਸ ਦੀ ਤਾਬਿਆ ਕਿਸ ਨੂੰ ਬਿਠਾਇਆ ਜਾਏ, ਕੌਣ ਹੈ ਜੋ ਉਹਦੀ ਤਾਬਿਆ ਬੈਠਣ ਯੋਗ ਹੈ? ਬਹੁਤ ਡੂੰਘੀ ਸੋਚ ਵਿਚਾਰ ਤੋਂ ਬਾਅਦ ਇੱਕ ਸ਼ਖਸੀਅਤ ਮੈਨੂੰ ਨਜ਼ਰੀ ਆਈ ਹੈ ਜੋ ਗ੍ਰੰਥ ਦੇ ਸਿਧਾਂਤ ਨੂੰ ਚੰਗੀ ਤਰ੍ਹਾਂ ਜਾਣਦੀ, ਉਹਨੇ ਧੰਨ ਬਾਬਾ ਬੁੱਢਾ ਜੀ ਜਿਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹਿਲੀ ਦਫ਼ਾ ਗ੍ਰੰਥੀ ਦੀ ਸੇਵਾ ਮਿਲੀ। ਸ਼ਾਮ ਦਾ ਵਕਤ ਹੋਇਆ, ਸਤਿਗੁਰ ਸੱਚੇ ਪਾਤਸ਼ਾਹ ਜੀ ਹੁਣ ਇਸ ਪਾਵਨ ਸਰੂਪ ਨੂੰ ਸਿਖਾਸਨ ਕਰਨ ਦਾ ਹੁਕਮ ਲਾਇਆ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਜਿਵੇਂ ਹੁਣ ਵੀ ਚੱਲਦਾ ਦਰਬਾਰ ਸਾਹਿਬ ਵਿਖੇ। ਗੁਰਸਿੱਖਾਂ ਸਵਾਲ ਕੀਤਾ ਸੱਚੇ ਪਾਤਸ਼ਾਹ ਇਹਦਾ ਰਾਤ ਵਿਸ਼ਰਾਮ ਕਿੱਥੇ ਕਰਨਾ ਹੈ? ਤੇ ਸ਼ਹਿਨਸ਼ਾਹ ਕਹਿਣ ਲੱਗੇ ਜਿਸ ਆਸਣ ਤੇ ਮੈਂ ਰਾਤ ਨੂੰ ਸੁਭਾਏਵਾਨ ਹੁੰਦਾ, ਰਾਤ ਨੂੰ ਸੌਂਦਾ ਹਾਂ, ਅੱਜ ਤੋਂ ਪੋਥੀ ਪਰਮੇਸ਼ਰ ਦਾ ਥਾਨ ਉਸ ਤਖ਼ਤ ਤੇ ਬਰਾਜਿਆ ਕਰਨਗੇ, ਉੱਥੇ ਆਰਾਮ, ਜਿਸ ਨੂੰ ਅੱਜ ਕੱਲ੍ਹ ਕੋਠਾ ਸਾਹਿਬ ਆਪਾਂ ਕਹਿੰਦੇ। ਤੇ ਸੱਚੇ ਪਾਤਸ਼ਾਹ ਆਪ ਕਹਿਣ ਲੱਗੇ ਉਸੇ ਪਲੰਘੇ ਥੱਲੇ ਇੱਕ ਚਾਦਰ ਵਿਛਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਆਪਣਾ ਜਿੰਨਾ ਚਿਰ ਰਹੇ ਨੇ ਉਹਦੇ ਥੱਲੇ ਰਾਤ ਸੌਂਦੇ ਰਹੇ। ਅੱਜ ਵੀ ਸੁਖਾਸਨ ਵਾਲੇ ਕਮਰੇ ਵਿੱਚ ਜਿੱਥੇ ਵੀ ਸੁਖਾਸਨ ਹੋਵੇ ਉਹਦੇ ਥੱਲੇ ਇੱਕ ਚਾਦਰ ਵਿਛਾਈ ਜਾਂਦੀ, ਤਖ਼ਤ 'ਤੇ ਵਿਛਾਈ ਜਾਂਦੀ ਉੱਥੇ ਕੋਠਾ ਸਾਹਿਬ ਵਿਖੇ। ਇਸ ਸਥਾਨ 'ਤੇ ਵੀ ਵੇਖਿਆ ਜੇ ਗੁਰੂ ਕਿਰਪਾ ਕਰੇ, ਕਹਿਣ ਲੱਗੇ ਸਰੀਰ ਨਾਸ਼ਵਾਨ ਹੈ, ਇਹਦੀ ਪੂਜਾ ਨਹੀਂ, ਜੇ ਪੂਜਾ ਕਰਨੀ ਸ਼ਬਦ ਨਹੀਂ ਕਰਨੀ ਹੈ। ਸਿੱਖ ਉਪਾਸ਼ਕ ਹੈ ਸ਼ਬਦ ਦਾ, ਸਿੱਖ ਨੇ ਗਿਆਨ ਲੈਣਾ ਸ਼ਬਦ ਕੋਲੋਂ, ਅਤੇ ਸ਼ਬਦ ਹਮੇਸ਼ਾ ਸਦੀਵੀ ਹੈ। ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਇਸ ਮਹਾਨ ਸ਼ਖਸੀਅਤ ਦੀ ਬਹੁਤ ਵੱਡੇ ਕਾਰਜਾਂ ਵਿੱਚੋਂ ਇੱਕ ਹੈ, ਅਤੇ ਇਹੀ ਕਾਰਨ ਉਹਨਾਂ ਦੀ ਸ਼ਹਾਦਤ ਦਾ ਵੀ ਬਣਿਆ। ਇਸ ਲਈ ਉਸ ਮਹਾਨ ਸ਼ਖਸੀਅਤ ਨੂੰ ਕੋਟਾਨ ਕੋਟ ਪ੍ਰਣਾਮ ਕਰੀਏ। ਗੁਰੂ ਕਿਰਪਾ ਕਰੇ ਅਸੀਂ ਉਹਨਾਂ ਵੱਲੋਂ ਬਣਾਏ ਹੋਏ, ਪ੍ਰਗਟ ਕੀਤੇ ਹੋਏ ਸਾਡੀ ਤੁਰਕੀ ਬਾਣੀ, ਜਿਸ ਨੂੰ ਕਿਹਾ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤਸਾਰ ਜਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ, ਉਹਨੂੰ ਆਪਾਂ ਸੀਸ ਝੁਕਾਈਏ, ਉਹਦੇ ਅਨੁਸਾਰ ਆਪਣੇ ਜੀਵਨ ਅਨੁਸਾਰੀ ਕਰੀਏ। ਇਹ ਸਭ ਤੋਂ ਵੱਡਾ ਸਾਡਾ ਗੁਰੂ ਪ੍ਰਤੀ ਜਿਹੜਾ ਹੈ ਉਹ ਸਤਿਕਾਰ ਹੋਏਗਾ, ਸਾਡੀ ਭੇਟਾ ਹੋਵੇਗੀ। ਗੁਰੂ ਕਿਰਪਾ ਕਰੇ ਆਪਾਂ ਸਭ ਨੇ ਰਲ ਮਿਲ ਕਰਕੇ ਸ਼ਹਿਨਸ਼ਾਹ ਦਾ ਗੁਰਪੁਰਬ ਮਨਾਉਣ ਦਾ ਯਤਨ ਕੀਤਾ। ਹੋ ਸਕਦਾ ਗਲਤੀਆਂ ਭੁੱਲਾਂ ਹੋ ਗਈਆਂ, ਸਭ ਨੂੰ ਕਿਵੇਂ ਬਖਸ਼ ਦੇਣੀ। ਹੁਣ ਅਰਦਾਸ ਬੇਨਤੀ ਹੋਏਗੀ, ਸਮੂਹ ਸੰਗਤਾਂ ਨੇ ਸ਼ਾਮਿਲ ਹੋਣ ਦਾ ਯਤਨ ਕਰਨਾ ਹੈ। ਭੁੱਲਾਂ ਚੁੱਕਣੀ ਹਮ ਬਖਸ਼ਵਾਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

मैसूख कवे कोई न जाने तुमरा अंत ऊंचे देव ऊंचा भगवंत

शासन कर दिए। बोलो ये वाहे गुरु वाहे गुरु। एक ओंकार श्री वाहेगुरु जी की फतेह। श्री भगवती जी सहायवाज गुरु पाचे दसवीं प्रचाम भगवती चमर कहे गुरु नानक लय त्याय मेरे अंकित गुरते अमरदास रामदास से वह सहाय अर्जुन हर गोविंद सिमरो श्री हर राय श्री हर कृष्ण त्याग से सब दुख जाए तेग बहादुर सिमर है कारण उन्हें दयाता है सब थाई हुए सहाय दसवें पातशाह गुरु गोविंद सिंह जी महाराज सब थाई हुए सहाय दसा पातशाह के पुत्र आत्मा थ्रू साहब श्री गुरु ग्रंथ साहब के पारदार दाते अंतर के खालसा से बोलो जी वाहे गुरु। ਗਰੀਬਨ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਜਪੀਆਂ ਜਿਹੜਾ ਨਾਮ ਜਪਿਆ ਵੜ ਚੱਕਿਆ ਦੇਖ ਚਲਾਈ ਤੇ ਵਾਹੀ ਦੇਖ ਜਿਹੜੀ ਕੀਤਾ ਦਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਜਾਂਦੇ ਅੰਦਰ ਕੀ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਮਨ ਮਨ ਕਟਵਾਏ ਗੋਪਰੀਆਂ ਲਵਾਈਆਂ ਚਰਕੜੀਆਂ ਤੇ ਚੜੇ ਆ ਰਹੇ ਨਾ ਚੜਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸ ਤੇ ਕਿਸਾਨ ਸਤ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਜਾਂਦੇ ਅੰਦਰ ਕੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਗੁਰਦੁਆਰੇ ਦਰਜਿਆਂ ਅੰਦਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾਵ ਹੈ ਚਿਤ ਆਮਣ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਗੁਰੂ ਖਾਲਸਾ ਸਾਹਿਬ ਤਾਂ ਰਚਿਆ ਰਿਆਇਤ ਦੇਖ ਦੇਖ ਕੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧ ਕੇ ਰੱਖੇ ਆਪ ਵਾਹਿਗੁਰੂ। ਗੁਰੂ ਜੀ ਵਾਹਿ ਪੰਥ ਸਦਾ ਸਹਾਇਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹਨ ਲਕਸ਼ਣ ਦੀ ਰਾਹ ਤੇ ਸਿਆਸ ਮਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਓਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਅਰਦਾਸ ਜੀਓ ਦੋਏ ਕਰ ਜੋੜ ਕਰੋ ਅਰਦਾਸ ਭਾਵੇ ਤਾਣੇ ਰਾਸ ਕਿਉਂ ਅੱਜ ਵੀ ਆਪਦੇ ਚਰਨ ਕਾਮਨਾ ਦੇ ਅਰਦਾਸ ਜਾਣ ਬਖਸ਼ ਕੀਤੀ ਅੰਮ੍ਰਿਤ ਵੇਲੇ ਤੋਂ ਅੱਜ ਵੀ ਆਸਰਾ ਦੇ ਹਫ਼ਤਾ ਵਾਲੀ ਕੀਰਤਨ ਦਰਬਾਰ ਆਪਦੇ ਚਰਨਾਂ ਨੂੰ ਸੱਜੇ ਅਰਦਾਸ ਜੀ ਜਿਸ ਰਾਗੀ ਸਿੰਘਾਂ ਨੇ ਪਿੱਤਰ ਗੁਆਣੀ ਦੇ ਕੀਰਤਨ ਗਾਇਨ ਕੀਤੇ ਨੇ ਵਿਦਵਾਨ ਵੀਰਾਂ ਨੇ ਕਥਾ ਵਿਚਾਰਾ ਕੀਤੀ ਨੇ ਕਿਰਪਾ ਕਰੋ ਕੋਈ ਅਹਾਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਵੇ ਬਾਣੀ ਸੋਧ ਕੇ ਸੱਚ ਗਿਆਨ ਪ੍ਰਾਣ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਹਿਰਦੇ ਇਨਸਾਨ ਦੀ ਕਿਰਪਾਲ ਦਾ ਕਰੋ ਜੀ। ਗੁਰੂ ਜੀ ਨੂੰ ਅੱਜ ਇਸ ਖੁਸ਼ੀ ਵਿੱਚ ਆਦਿ ਬਖਸ਼ਿਆ ਦਾਤਾ ਦਾ ਤਰਕ ਸੇਵਾਦਾਰ ਬੀਬੀ ਦਰਸ਼ਨ ਕੌਰ ਗਿੱਲ ਗਿੱਲ ਪਰਿਵਾਰ ਵੱਲੋਂ ਸਰਦਾਰ ਸਮੂਹ ਸੰਗਤਾਂ ਵੱਲੋਂ ਅੱਜ ਰੰਗਾਂ ਦੇਖਾਂ ਇਸ ਤਨ ਮਨ ਧਨ ਨਾਲ ਸੇਵਾ ਕੀਤੀ ਜਾ ਰਹੀ ਪ੍ਰਵਾਨ ਕਰਤਾ ਹੈ ਜਿਨ੍ਹਾਂ ਨੇ ਪਰਸ ਰੋਜ ਰਾਜ ਪਿੱਤਰਕਾਰੀ ਤੁਰਕੀ ਬਾਣੀ ਦੇ ਸਹਿਜ ਰਾਜਨ ਦੇ ਸੱਚੇ ਪਾਤਸ਼ਾਹ ਜੀ ਮਹਾਨ ਸ਼ਾਦ ਨੂੰ ਮਹਾਨ ਕੁਰਬਾਨੀ ਨੂੰ ਯਾਦ ਕਰਦੇ ਸਾਰ ਦਿੱਤਾ ਇਹ ਗਿੱਲ ਪਰਿਵਾਰ ਅਤੇ ਸਮੂਹ ਸੰਗਤਾਂ ਵੱਲੋਂ ਅੱਜ ਦੇ ਗ੍ਰੀ ਮਹਾਰਾਜ ਗੁਰੂ ਸਾਹਿਬਾਂ ਦੀ ਸ਼ਹਾਦਤਾਂ ਨੂੰ ਯਾਦ ਕਰਦੇ ਹੋਇਆਂ ਤਨ ਮਨ ਧਨ ਨਾਲ ਸੇਵਾ ਕਰ ਦਿੱਤਾ ਹੈ ਲੰਗਰਾਂ ਦੇਗਾਂ ਜੇ ਟੁੱਟ ਸਵਾਰੀਆਂ ਪ੍ਰਵਾਨ ਕਰੋ ਗ੍ਰੀ ਮਹਾਰਾਜ ਬਖਸ਼ਿਸ਼ ਕਰੋ ਮੇਰ ਘਰ ਦੇ ਸਾਰ ਪਿਤਾ ਜੀ ਉਹ ਬਖਸ਼ਿਸ਼ ਕਰੋ ਸੇਵਕਾਂ ਦੇ ਪੁੱਤਰ ਮਾਲਿਆਂ ਦੀ ਸੇਵਾ ਅੰਗੀਕਾਰ ਕਰੋ ਸੇਵਕਾਂ ਦੇ ਹਮੇਸ਼ਾ ਵਾਸਤੇ ਪੜ੍ਹਦੇ ਟੱਕੋ ਬੇਅੰਤ ਬੇਅੰਤ ਮਾਇਆ ਸਵਾਰੀ ਹੈ ਚੰਨੇ ਪ੍ਰਵਾਨ ਕਰੋ ਸੇਵ ਕਮਾਈਆਂ ਸਫਲ ਕਰੋ ਕਾਨੂੰਨ ਰਾਜ ਦੇ ਬਖਸ਼ ਦਿੱਤਾ ਸਮੂਹ ਸੰਗਤਾਂ ਵੱਲੋਂ ਸਾਰ ਪਾ ਜੀ ਆਪ ਚੰਨ ਸੇਵਾ ਹੋ ਰਹੀ ਆਪਣੇ ਚੰਨਾ ਪ੍ਰਵਾਨ ਕਰਨੀ ਇਹ ਸਮੂਹ ਸੰਗਤਾਂ ਵਾਲੀ ਏਕਤਾ ਸਵਾਗ ਪਿਆ ਜੀ ਬਖਸ਼ਿਸ਼ ਕਰ ਦਿੱਤਾ ਇਹਨਾਂ ਨੂੰ ਹਮੇਸ਼ਾ ਵਾਸਤੇ ਆਪਣੇ ਚੰਨ ਸੇਵਾ ਦੀ ਦਾਤ ਬਖਸ਼ਾ ਦੀ ਪਾਲਤਾ ਕਰੋ ਮੇਰੇ ਕੋਲ ਪਾਤਸ਼ਾਹੀਓ ਗ੍ਰੀ ਪਰਿਵਾਰ ਸਾਹਿਬ ਤੁਹਾਨੂੰ ਅਰਦਾਸ ਬੇਨਤੀ ਹੈ ਸਮੂਹ ਗ੍ਰੀ ਪਰਿਵਾਰ ਸੰਸਾਰ ਦੇ ਬੱਚਿਆਂ ਦੀ ਸੁਰੱਖਿਆ ਦੀ ਅਤੇ ਚੜ੍ਹਦੀ ਕਲਾ ਵਾਸਤੇ ਬੇਨਤੀ ਕਰਦੇ ਸਾਰ ਸੇਵਕਾਂ ਉਹਨੂੰ ਸੇਵਾ ਹੋ ਰਹੀ ਆਪ ਚੰਨਾ ਪ੍ਰਵਾਨ ਕਰੋ ਸਮੂਹ ਸੰਸਾਰ ਦੇ ਬੱਚਿਆਂ ਨੂੰ ਤੰਦਰੁਸਤੀ ਬਖਸ਼ੋ ਚੜ੍ਹਦੀ ਕਲਾ ਵਾਸਤੇ ਪਾਲਦਾ ਕਰੋ ਜੀ ਗੁਰੂ ਗ੍ਰੀ ਪਰਿਵਾਰ ਜਤਾਰ ਗੁਰੂ ਸਾਹਿਬ ਸੱਚੇ ਪਾਤਸ਼ਾਹੀਓ ਆਪਣੇ ਚੰਨਾ ਧਰਮ ਕਰਦੇ ਸ਼ੁਕਰੀਆ ਅਦਾ ਕਰਦੇ ਗ੍ਰੀ ਪਰਿਵਾਰ ਜੀ ਆਪਣੇ ਬਖਸ਼ਿਆ ਦਾ ਤੁਹਾਡਾ ਉਪਚਾਰ ਕਰ ਸਕਦਾ ਜੋਗਿੰਦਰ ਕੌਰ ਜੇ ਰੁਕਤਾ ਵਾਸਤੇ ਪ੍ਰਵਾਨ ਨੂੰ ਬੇਅੰਤ ਮਾ ਪੇਟੇ ਪ੍ਰਵਾਨ ਕਰੋ ਜੀ ਮਨਜਿੰਦਰ ਸਿੰਘ ਪ੍ਰਵਾਜ ਸੁਖਿਆਣੀ ਚਾਹੀ ਬੇਅੰਤ ਮਾਲੇ ਹਾਜ਼ਰੇ ਪ੍ਰਵਾਨ ਕਰੋ ਜੀ ਪੁਨੀਤ ਚੱਡਾ ਨੂੰ ਨਵੀਂ ਕਾਰ ਦਾਜ ਬਖਸ਼ੀ ਹੈ ਗ੍ਰੀ ਪਰਿਵਾਰ ਧੰਨਵਾਦ ਕਰਦੇ ਆ ਬੇਅੰਤ ਮਾ ਪੇਟਾ ਦੇ ਪ੍ਰਵਾਨ ਕਰੋ ਜੀ ਪਲਕ ਬੋਲਾ ਮਨਦੀਪ ਬੋਲਾ ਅਤੇ ਗ੍ਰੈਜੂਏਟ ਹੋ ਚੁੱਕੇ ਪਰਿਵਾਰ ਨੂੰ ਬੇਅੰਤ ਮਾ ਪੇਟਾ ਪ੍ਰਵਾਨ ਕਰੋ ਜੀ ਕਸ਼ਮੀਰੀ ਭਾਟੀਆ ਦੇ ਪਰਿਵਾਰ ਦੀ ਚੜ੍ਹ ਕਰਾ ਵਾਸਤੇ ਬੇਅੰਤ ਮਾ ਪੇਟਾ ਚੰਨਾ ਪ੍ਰਵਾਨ ਕਰੋ ਜੀ ਗੁਰਪ੍ਰੀਤ ਸਿੰਘ ਦੀ ਬੇਟੀ ਸਿਮਰਤੀ ਮਹਾਜਨ ਗ੍ਰੈਜੂਏਟ ਹੋਣ ਤੇ ਗੁਰੂ ਮਹਾਰਾਜ ਪਰਿਵਾਰ ਨੂੰ ਬੇਅੰਤ ਮਾ ਆਪ ਚੰਨਾ ਪੇਟਾ ਪ੍ਰਵਾਨ ਕਰੋ ਜੀ ਭਾਈ ਸੁਭਾਸ਼ ਚੰਦਰ ਦੀ ਦੇਹ ਉਤਰਾ ਵਾਸਤੇ ਪਰਿਵਾਰ ਨੂੰ ਬੇਅੰਤ ਮਾ ਪੇਟਾ ਚੰਨਾ ਪ੍ਰਵਾਨ ਕਰੋ ਜੀ ਬੀਬੀ ਸਿਮਰਨਜੀਤ ਕੌਰ ਅੱਜ ਜਨਮ ਦਿਨ ਤੇ ਬੇਅੰਤ ਮਾ ਪੇਟਾ ਚੰਨਾ ਪ੍ਰਵਾਨ ਕਰੋ ਜੀ ਬੱਚਾ ਜਾਵੀਰ ਸਿੰਘ ਦੇ ਅੱਜ ਨਵੇਂ ਜਨਮ ਤੇ ਪਰਿਵਾਰ ਨੂੰ ਬੇਅੰਤ ਪੇਟਾ ਚੰਨਾ ਪ੍ਰਵਾਨ ਕਰੋ ਜੀ ਭਾਈ ਨਿਕਾਸ਼ ਵਾਲੀਆ ਜਿਨ੍ਹਾਂ ਨੇ ਆਪਣੀ ਨਵੀਂ ਕਾਰ ਦੀ ਦਾਜ ਬਖਸ਼ ਕੀਤੀ ਹੈ ਧੰਨਵਾਦ ਕਰਦੇ ਹਾਂ ਬੇਅੰਤ ਮਾਇਆ ਖਾਲਸਾ ਚੰਨਾ ਪ੍ਰਵਾਨ ਕਰੋ ਜੀ ਸਿੱਖੀ ਸੋਖੀ ਵਿਰਧੀ ਅਤੇ ਸਗੂ ਪਰਿਵਾਰਾਂ ਵੱਲੋਂ ਪਰਿਵਾਰ ਸੁਖ ਸ਼ਾਂਤੀ ਵਾਸਤੇ ਬੇਅੰਤ ਮਾਇਆ ਪੇਟਾ ਚੰਨਾ ਪ੍ਰਵਾਨ ਕਰੋ ਜੀ ਭਾਈ ਵਿਕਰਮ ਸਿੰਘ ਅਤੇ ਬੀਬੀ ਬਲਜਿੰਦਰ ਕੌਰ
ਕਿ ਪਰਿਵਾਰ ਦੀ ਕਿਹੜੀ ਕਲਾਸ ਦੇ ਅਰਦਾਸ ਕਰਦੇ ਮਿਹਨਤ ਮੈਂ ਬੇਟਾ ਕਰਨ ਪ੍ਰਵਾਨ ਕਰੋ ਜੀ। ਭਾਈ ਸਰੀਨਾ ਸਿੰਘ ਜਿਹਨਾਂ ਨੂੰ ਆਪ ਨਵੀਂ ਘਰ ਦਾਤ ਬਖਸ਼ੀ ਕੀਤੀ ਹੈ, ਧੰਨਵਾਦ ਕਰਦੇ ਮਿਹਨਤ ਮੈਂ ਲਗਾ ਦੇ ਪ੍ਰਵਾਨ ਕਰੋ ਜੀ। ਬੱਚੀ ਤਨਵੀਰ ਕੌਰ ਦੇ ਅੱਜ ਪੰਜਵੇਂ ਜਨਮ ਦਿਨ ਤੇ ਪ੍ਰਵਾਨ ਨੂੰ ਮਿਹਨਤ ਮੈਂ ਬੇਟਾ ਚੇਟਾ ਪ੍ਰਵਾਨ ਕਰੋ ਜੀ। ਬੀਬੀ ਮਨਦੀਪ ਕੌਰ ਜੇ ਪਾਤਸ਼ਾਹ ਜੀ ਵੱਲੋਂ ਘਰ ਦੇ ਲੋਨ ਅਪਰੂਵ ਹੋਣ ਤੇ ਖੁਸ਼ੀ ਵਿੱਚ ਆਪ ਜੀ ਦਾ ਧੰਨਵਾਦ ਕਰਦੇ ਮਿਹਨਤ ਮੈਂ ਲੱਗ ਹਾਜ਼ਰ ਪ੍ਰਵਾਨ ਕਰੋ ਜੀ। ਬੀਮਾ ਜੀ ਕਿਰਪਾ ਕਰੋ, ਮਿਹਰ ਕਰੋ, ਇਹਨਾਂ ਸਾਰਿਆਂ ਆਪਣੇ ਸੇਵਕਾਂ ਦੀ ਅਰਦਾਸਾਂ ਮੇਰੀਆਂ ਚਰਨਾਂ ਪ੍ਰਵਾਨ ਕਰਦੀਆਂ। ਅਸੀਂ ਸਭ ਨੂੰ ਸ਼ੁਭਕਾਮਨਾ ਬਖਸ਼ਿਆ ਨੀ ਕਮਾਈਆਂ ਸਫਲ ਕਰੋ ਜੀ। ਸਰਦਾਰ ਅੰਮ੍ਰਿਤ ਵੇਦਰ ਲੈ ਕੇ ਦਰਜ ਆਈਆਂ ਸਾਫ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਘੜੀਆਂ ਲਿਖ ਲਾਓ ਤਾਂ ਦਰਜ ਸਿਰਫ ਬੇਟਾ ਬਣਾਉਣ ਸ਼ੁਭਕਾਮਨਾ ਪੂਰਨ ਕਰੋ ਜੀ। ਗੁਰੂ ਜੀ ਬਣਾਏ ਕਿਰਪਾ ਕਰੋ, ਹੇ ਦਰਦਾਰ ਜੀ ਦੂਰ ਦਰਾਜ ਕਾਲਜ ਬੈਠੀਆਂ ਦਾ ਕਿੱਦਾਂ ਕਿਸੇ ਨੂੰ ਸ਼ਰਮ ਕਰੀਆਂ, ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ, ਘੜੀਆਂ ਲਿਖ ਕੇ ਲਾਓ ਸਤਾਰਾਮ ਨੇ ਕਿਰਪਾ ਕੀਤੀ ਸੰਗਤਾਂ ਨੂੰ ਬਖਸ਼ੇ ਨੇ। ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ। ਬੇਸ ਮੈਂ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਰ ਸੰਗਤਾਂ ਮਾਇਆ ਭੇਟਾ ਕਰ ਚਰਨਾਂ ਪ੍ਰਵਾਨ ਕਰੋ, ਬਖਸ਼ਾ ਦੀਆਂ ਕਮਾਈਆਂ ਸਫਲ ਕਰੋ, ਕਾਜ ਵੱਧ ਬਦਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾ ਵਾਸਤੇ ਪੂਰੀਆਂ ਕਰੋ ਜੀ। ਤਰ ਬਖਸ਼ਿਸ਼ ਕਰੋ, ਮਿਹਨਤ ਕਰਿਆ ਸੇਵਾ ਪ੍ਰਵਾਨ ਕਰੋ, ਭੁੱਲਾਂ ਚੁੱਕਾਂ ਦੀ ਮਾਹੀ ਬਖਸ਼ੋ, ਪੈਦਰ ਨੂੰ ਨਵੇਂ ਬਖਸ਼ੇ ਬਣ ਬਾਤ ਪੈ ਦੇ ਕੀਰਤ ਵਾਲੀ ਰਮਤਾ ਵਾਸਤੇ ਆਗਾ ਬਖਸ਼ੋ, ਲਿਆਂਦੇ ਘਰ ਸਵਾਰ ਕੇ ਚੰਨਾਂ ਦਾ ਬਣਾਓ, ਸ਼ੁੱਧ ਅਤੇ ਪੁੱਤਰ ਸਿਆਲਾ ਜੀ ਬਦਲ ਦਿੱਤਾ ਸਹੀ ਪਿਆਰੇ ਮੇਰੇ ਜਿਹੜਾ ਮੇਰੇ ਆਪਦਾ ਨਾਮ ਦਿੱਤਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ।

0: นหาสัตตยาการ
1: วาหิกุจีกาคัลชาวาหิกุจีก

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜ ਸਤਿਕਾਰ ਜੋ ਸਤਿ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਅਸੀਂ ਸਵੇਰ ਦੇ ਸ਼ੁਰੂ ਹੋਏ ਦੀਵਾਨ ਦੀ ਅਰਦਾਸ ਅਤੇ ਉਸ ਤੋਂ ਉਪਰੰਤ ਹੁਕਮਨਾਮਾ, ਗੁਰੂ ਕਿਰਪਾ ਕਰੇ ਸਾਨੂੰ ਹੁਕਮਨਾਮੇ ਦੇ ਚਰਨ ਦੇ ਸਮਰਥ ਬਖਸ਼ੇ ਅਤੇ ਪ੍ਰੋਗਰਾਮ ਚੱਲਦਾ ਰਹਿਣਾ। ਧੰਨ ਧੰਨ ਗੁਰੂ ਅਰਜਨ ਦੇਵ ਜੀ ਜੀ ਮਹਾਨ ਸ਼ਹੀਦੀ ਨੂੰ ਸਮਰਪਿਤ ਸ਼ਾਮ ਦੇ 8:30 ਤੱਕ ਹੁਣ ਕੀਰਤਨ ਕਰਨਗੇ ਭਾਈ ਸ਼ਾਹ ਭਾਈ ਪ੍ਰਿਤਪਾਲ ਸਿੰਘ ਜੀ ਸੀਲਾ, ਜੋ ਭਰਾ ਨੇ ਭਾਈ ਸਾਹਿਬ ਸੁਰਜੀਤ ਸਿੰਘ ਸੀਲਾ ਜੀ ਦੇ, ਅਤੇ ਉਹਨਾਂ ਨੂੰ ਜਾਣਾ ਪਿਆ ਆਪਣੇ ਕੰਮ ਕਿਸੇ ਦਿੱਲੀ, ਅਤੇ ਉਹਨਾਂ ਦੀ ਥਾਂ ਫਿਰ ਭਾਈ ਸਾਹਿਬ ਪ੍ਰਿਤਪਾਲ ਸਿੰਘ ਜੀ ਸੀਲਾ ਕੀਰਤਨ ਕਰਨਗੇ। ਇਸ ਵੇਲੇ ਟਾਈਮ ਸੀਗਾ ਕੀਰਤਨ ਦਾ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਦਾ, ਉਹ ਦੂਰ ਗਏ ਨੇ, ਵਾਪਸ ਨਹੀਂ ਆ ਸਕੇ, ਉਹਨਾਂ ਦਾ ਫੋਨ ਆ ਗਿਆ। ਸੋ ਜਦੋਂ ਇਹਨਾਂ ਦੀ ਵਾਰੀ ਹੋਗੀ ਫਿਰ ਉਹ ਕਰ ਲੈਣਗੇ। ਸੋ ਉਦੋਂ ਉਹਨਾਂ ਦੀ ਥਾਂ ਉਹਨਾਂ ਦੀ ਥਾਂ ਹੁਣੇ ਕੀਰਤਨ ਕਰਨਗੇ। ਸਮਾਂ ਉਹਨਾਂ ਨੂੰ ਪਤਾ ਹੈਗਾ, ਅਤੇ ਮੈਂ ਸਮਾਂ ਨਾ ਲਾਵਾਂ, ਬੇਨਤੀ ਕਰਾਂ ਉਹਨਾਂ ਨੂੰ ਕਿ ਲਾਹੌਰ ਬਣ ਦੇ ਕੀਰਤਨ ਸਾਹਿਬ ਨੂੰ ਕੌਣ ਸੰਗਤਾਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਡੇ ਸਤਿਕਾਰਯੋਗ ਭਾਈ ਓਮਕਾਰ ਸਿੰਘ ਜੀ ਇਲਾਹੀ ਬਣ ਦੇ ਕੀਰਤਨ ਦੀ ਸੇਵਾ ਕਰਨਗੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੇ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

కలుగుతాయి అందరు. సద్గురు నామ ఐసా జహాజ్ హై, నానక్ నామ జహాజ్ హై, చడే సోతరే పా. ਜਿਵੇਂ ਇੱਕ ਜਹਾਜ਼ ਵਿੱਚ ਬੈਠ ਕੇ ਦੂਸਰੇ ਦੇਸ਼ ਚਲੇ ਜਾਈਦਾ, ਜੇ ਨਿਰੰਕਾਰ ਦੇ ਦੇਸ਼ ਸੱਚਖੰਡ ਵਿੱਚ ਜਗ੍ਹਾ ਬਣਾਉਣੀ, ਮਹਾਰਾਜ ਨੇ ਫਿਰ ਨਾਮ ਦਾ ਜਹਾਜ਼ ਬਣਾਇਆ ਹੈ. ਕਲਯੁਗ ਦੇ ਅੰਦਰ ਗੁਰੂ ਨਾਨਕ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸਰੀਰ ਨੂੰ ਸ਼ਹਾਦਤ ਉਹਦਾ ਪਹਾਣਾ ਮੰਨ ਕੇ ਤੇ ਸਾਨੂੰ ਜੀਣਾ ਸਿਖਾਇਆ ਤੇ ਮਰਨਾ ਵੀ ਸਿਖਾਇਆ ਹੈ. ਤੇਰਾ ਕੀ ਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ. ਕਹਿੰਦੇ ਨੇ ਗੁਰੂ ਮੇਰੇ ਸੰਗ ਸਦਾ ਹੈ, ਉਹ ਤੱਤੀ ਤਵੀ ਤੇ ਵੀ ਮੇਰੇ ਨਾਲ ਹੈ. ਇਹ ਜੋ ਦੁਨੀਆਂ ਦੀਆਂ ਅੱਖਾਂ ਵਿੱਚ ਲੱਗਦਾ ਇਹ ਬੜਾ ਦੁੱਖ ਹੈ, ਬਹੁਤ ਤਕਲੀਫ ਹੈ, ਪਰ ਪਾਵਰ ਐਸੀ ਹੈ ਨਾਮ ਦੀ, ਬੰਦਗੀ ਦੀ, ਤਪਦੀ ਹੋਈ ਤਵੀ ਵੀ ਠੰਡੀ ਲੱਗਦੀ, ਸ਼ੀਤਲ ਹੋ ਗਈ. ਰੇਤ ਗਰਮ ਗਰਮ ਪਾਇਆ ਸੀਸ ਦੇ ਉੱਪਰ, ਪਰ ਕੌਣ ਜਾਣੇ ਇਹ ਰੇਤ ਵੀ ਤੱਤੀ ਤਵੀ ਵੀ ਇਹ ਜਬਰ ਜ਼ੁਲਮ ਵੀ ਸਤਿਗੁਰਾਂ ਦਾ ਕੁਝ ਵਿਗਾੜ ਨਾ ਪਾਏ. ਸੇਵਕ ਕੀ ਓੜਕ ਨਿਭ ਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚੱਲ ਤੈ ਰਾਖਿਓ ਚੀਤ. ਗੁਰੂ ਅਰਜਨ ਦੇਵ ਜੀ ਦੇ ਹਿਰਦੇ ਵਿੱਚ ਪਰਮਾਤਮਾ ਅਕਾਲ ਪੁਰਖ ਆਪ ਬੈਠੇ ਨੇ, ਆਪ ਹੀ

ਸਾਰੀਆਂ ਖੇਡਾਂ ਕਰਵਾ ਰਹੇ ਨੇ। ਪਾਣਾ ਕਹਿਣਾ ਬੜਾ ਆਸਾਨ ਹੈ ਪਰ ਇਹਨੂੰ ਮੰਨਣਾ ਬੜਾ ਔਖਾ ਹੈ। ਸਟੇਜ ਤੇ ਪਾਣਾ ਕਹਿ ਦੇਣਾ, ਮਾਈਕ ਵਿੱਚ ਬੋਲ ਦੇਣਾ, ਪਰ ਜਿਹੜੇ ਇਸ ਪਾਣੇ ਨੂੰ ਮਿੱਠਾ ਕਰਕੇ ਮੰਨ ਜਾਂਦੇ ਨੇ ਉਹ ਗੁਰੂ ਘਰ ਵਿੱਚ ਸਦਾ ਹੀ ਪ੍ਰਵਾਨ ਹੋ ਜਾਂਦੇ ਨੇ। ਮਹਾਰਾਜ ਕਹਿ ਰਹੇ ਨੇ ਜ਼ਿੰਦਗੀ ਹੈ, ਜੇ ਸੁੱਖ ਆਏ ਤਾਂ ਦੁੱਖ ਵੀ ਆਉਣਗੇ, ਤੇ ਦੁੱਖਾਂ ਨੂੰ ਵੀ ਗੁਰੂ ਅੱਗੇ ਅਰਦਾਸ ਕਰਨੀ ਹੈ। ਸੱਚੇ ਪਾਤਸ਼ਾਹ ਜੇ ਰਾਤ ਪਈ ਹੈ ਨਾ ਤੇ ਸਵੇਰ ਵੀ ਚੜ੍ਹੇਗੀ, ਜੇ ਸੂਰਜ ਢਲ ਗਿਆ ਤੇ ਸੂਰਜ ਚੜ੍ਹੇਗਾ ਵੀ ਜ਼ਰੂਰ। ਸੱਚੇ ਪਾਤਸ਼ਾਹ ਜੀ ਐਸੇ ਨਾਮ ਦਾ ਜਹਾਜ਼ ਸਾਡੀ ਝੋਲੀ ਵਿੱਚ ਪਾ ਰਹੇ ਨੇ। ਨਾਮ ਹੀ ਸੁੱਖ ਹੈ, ਬੰਦਗੀ ਹੀ ਜ਼ਿੰਦਗੀ ਦਾ ਆਧਾਰ ਹੈ। ਇੱਕ ਵਾਰੀ ਪਾਵਨ ਪੰਕਤੀਆਂ ਸਾਰੇ ਮਿਲ ਕੇ ਕਹਿ ਦਿਓ।

ਸਤਿਗੁਰੂ ਮਹਾਰਾਜ ਕਿਰਪਾ ਕਰਨ ਹਾਜ਼ਰੀਆਂ ਭਰਦੇ ਹਾਂ, ਬਾਣੀ ਗਾਇਨ ਕਰਦਿਆਂ ਹੋਈਆਂ ਭੁੱਲਾਂ ਦੇ ਖਿਮਾ ਆਓ ਜੀ। ਹੁਣ ਸਮਾਂ ਹੈ ਪਤੀ ਸਤਿਕਾਰਯੋਗ ਭਾਈ ਸੱਪੇ ਹਰਭਜਨ ਸਿੰਘ ਦੀ ਲਹਿਰੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰਦੇ ਹਾਂ ਜੀ। ਦਸਵੇਂ ਪਾਸੋਂ ਹੋਈਆਂ ਭੁੱਲਾਂ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।